ਜੀ ਗੁਰੂ ਕਰੇ ਬਿਨਵਾਰ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਦੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਤਿਗੁਰ ਜੀ ਆਪ ਨਾਮ ਜਾਨੀ ਜਾਨ ਹੋ ਸਤਿਗੁਰ ਜੀ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤਾ ਦੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਕਰਨੀ ਯਾਤਰਾ

ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਮ

ਵਿਕਰਮ ਸਿੰਘ ਉੱਤਰ ਪ੍ਰਦੇਸ਼ ਤੋਂ ਆ ਕੇ ਦੇ ਅਰੋਗਤਾ ਕਾਰੋਬਾਰ ਦੀ ਤਰੱਕੀ ਦੀ ਯਾਚਨਾ ਕਰਦੇ ਹੋਏ 5,100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਸੱਚੇ ਪਾਤਸ਼ਾਹ ਸੇਵਕਾਂ ਨੂੰ ਦੇ ਅਰੋਗਤਾ ਬਖਸ਼ਣੀ, ਕਾਰੋਬਾਰਾਂ ਚ ਵਾਧੇ ਬਖਸ਼ਣੀ, ਕਮਾਈ ਬਰਕਤਾਂ ਪਾਉਣੀਆਂ, ਯਾਤਰਾ ਸਫਲੀ ਕਰਨੀ। ਈਸ਼ਵਰ ਸਿੰਘ ਠਾਕੁਰ ਸਿੰਘ ਗ੍ਰੰਥੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 600 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ। ਸੁਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ, ਤਰੁਣ ਚੁਗ ਜਨਮ ਦਿਨ ਦੇ ਖੁਸ਼ੀ ਵਿੱਚ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਸੱਚੇ ਪਾਤਸ਼ਾਹ। ਚੜ੍ਹਦੀ ਕਲਾ ਬਖਸ਼ਣੀ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ। ਸੁਰਗਾਸੀ ਮਾਤਾ ਸ਼ਾਂਤਾ ਕੌਰ ਤਿਨਾਂ ਦੀ ਮਿੱਠੀ ਯਾਦ ਵਿੱਚ ਆਤਮਕ ਸ਼ਾਂਤੀ ਲਈ ਸਰਦਾਰ ਜਸਪਾਲ ਸਿੰਘ ਭੰਡਾਰੀ ਵੱਲੋਂ 250 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਮਹਾਰਾਜ। ਵਿਛੜੀ ਆਤਮਾ ਨੂੰ ਆਪ ਜੀ ਦੇ ਚਰਨ ਕਵਲਾ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਅਮਨਦੀਪ ਸਿੰਘ ਰਮਨਦੀਪ ਕੌਰ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਅੰਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ। ਸੇਵਕਾਂ ਦੀ ਮਨੋਕਾਮਨਾ ਪੂਰਨ ਕਰਨੀ। ਗੁਰਦੀਪ ਸਿੰਘ ਪਿਤਾ ਨਿਹਾਲ ਸਿੰਘ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ ਸੱਚੇ ਪਾਤਸ਼ਾਹ। ਸੇਵਕਾਂ ਦੀ ਮਨੋਕਾਮਨਾ ਪੂਰਨ ਕਰਨੀ, ਚੜ੍ਹਦੀ ਕਲਾ ਰੱਖਣੀ। ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ

ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਰੱਖੋ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ੋ। ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ।

ਜਿਨ੍ਹਾਂ ਸੰਗਤਾਂ ਨੇ ਭੇਟਾਵਾਂ ਹਾਜ਼ਰ ਕੀਤੀਆਂ ਉਹਨਾਂ ਸੰਗਤਾਂ ਨੂੰ ਸਰੂਪ ਆਦਿ ਬਖਸ਼ਿਸ਼ ਹੋਏਗੀ। ਸਰੂਪਾਂ ਲੈ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ

ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਚਿਤਾਵੈ, ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਣ ਜੀ, ਮੁਕਤਸਰ ਸਾਹਿਬ ਜੀ, ਪਾਉਂਟਾ ਸਾਹਿਬ ਜੀ, ਤਖਤ ਪਟਨਾ ਸਾਹਿਬ ਹਰਿਮੰਦਰ, ਦਿੱਲੀ ਮੈਂ ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਭੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਕੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਵਾਹਿਗੁਰੂ, ਵਾਹਿਗੁਰੂ, ਸ੍ਰੀ ਵਾਹਿਗੁਰੂ ਜੀ।

ਦਾਸ ਭੂਲ ਚੂਕ ਮੁਆਫ ਕਰਨਾ। ਪੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ। ਸਿੱਖ ਪੜਦੇ ਸੁਣ

ਖੁਸ਼ੀਆਂ ਦੇ ਗਾਰੇ ਜਾਵੇ, ਸੋਨੀਆਂ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਵਰੇ।

चक्र चिहन अर बरन जात अर पात नहन जिह।

जग और नयाहि महातम मैं अवतार उजागर आन कियाओ।

काल कोर समुद्र में बूढ़त थे, कब हु मिटह नहीं रे पशुतायऊ।

ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅਮਯ ਦ੍ਰਿਸ਼ਟ ਸੁਭ ਕਰ ਹਰ ਅਗ ਪਾਪ ਸਕਲ ਮਲ।

ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰਦਿਆਂ ਸਤਸੰਗਤ ਰੂਪੀ ਗੋਦ ਦੇ ਅੰਦਰ ਸਜ ਕਰਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਆਨੰਦ ਨੂੰ ਮਾਣ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨ ਦਾ ਅਵਸਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਦੇ ਪੁੰਜ ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਗੁਰ ਅਰਜਨ ਪ੍ਰਤੱਖ ਹਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਜ਼ਹਰਾ ਮੂਰਤ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਗੁਰਸਿੱਖਾਂ ਦੀ ਜਗਿਆਸੂ ਜਨਾਂ ਦੀ ਬੇਨਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿੰਨਾ ਜਗਤ ਸੰਸਾਰ ਦੇਖਦੇ ਹਾਂ ਜਿੰਨੀ ਦੁਨੀਆ ਦੇਖਦੇ ਹਾਂ ਜਿੰਨੇ ਦੁਨੀਆ ਦੇ ਲੋਕ ਦੇਖਦੇ ਹਾਂ ਸਾਰੇ ਦੁੱਖਾਂ ਦੇ ਨਾਲ ਗ੍ਰਸੇ ਹੋਏ ਹੀ ਦੇਖਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੁੱਖਾਂ ਦਾ ਕਦੇ ਅੰਤ ਨਹੀਂ ਹੋ ਸਕਦਾ ਕੋਈ ਐਸਾ ਯਤਨ ਹੈ ਜਿਸ ਦੇ ਨਾਲ ਇਹ ਸਾਰੇ ਦੁਨੀਆ ਦੇ ਜਿਹੜੇ ਦੁੱਖ ਪਏ ਨਜ਼ਰੀ ਆਉਂਦੇ ਨੇ ਇਹ ਮਿਟ ਜਾਣ ਤਾਂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਸੰਤ ਰਾਗ ਦੇ ਅੰਦਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ
1: ਗੁਰ ਚਰਨ ਸਰੇਵਤ ਦੁੱਖ ਗਿਆ
0: ਹੇ ਪਿਆਰਿਓ ਗੁਰਸਿੱਖੋ ਜਿਨ੍ਹਾਂ ਜਗਿਆਸੂ ਜਨਾਂ ਨੇ ਪੂਰਿਆਂ ਸਤਿਗੁਰਾਂ ਦੇ ਚਰਨਾਂ ਨੂੰ ਸਰੇਵਿਆ ਇਹਨ ਸਰੇਵਿਆ ਤੋਂ ਭਾਵ ਹੈ ਸੇਵਾ ਕੀਤੀ ਸਰੇਵਿਆ ਤੋਂ ਭਾਵ ਹੈ ਪੂਜਨ ਕਰਨਾ ਸਰੇਵਿਆ ਤੋਂ ਭਾਵ ਹੈ ਜਪਣਾ ਸਿਮਰਨ ਕਰਨਾ ਜਿਨ੍ਹਾਂ ਨੇ ਪੂਰਿਆਂ ਸਤਿਗੁਰਾਂ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕੀਤੀ ਏ ਨਾਮ ਨੂੰ ਜਪਿਆ ਏ ਉਹਨਾਂ ਦਾ ਦੁੱਖ ਗਿਆ ਸੰਸਾਰ ਦਾ ਤੇ ਸਾਰਾ ਦੁੱਖ ਗਿਆ ਹੀ ਹੈ ਜਨਮ ਮਰਨ ਦਾ ਸਾਰਾ ਦੁੱਖ ਵੀ ਤਿੰਨਾਂ ਦਾ ਚਲਿਆ ਗਿਆ ਹੈ
1: ਪਾਰ ਬ੍ਰਹਮ ਪ੍ਰਭ ਕਰੀ ਮਾਇਆ
0: ਕਿਉਂਕਿ ਜੋ ਗੁਰਚਰਨੀ ਲੱਗ ਕਰਕੇ ਨਾਮ ਦਾ ਸਿਮਰਨ ਕਰਦੇ ਨੇ ਨਾ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਤਿੰਨਾਂ ਦੇ ਉੱਪਰ ਮਾਇਆ ਕਰ ਦਿੱਤੀ ਏ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਹੈ ਜੀ
1: ਸਰਬ ਮਨੋਰਥ ਪੂਰਨ ਕਾਮ
0: ਮਹਾਰਾਜ ਤਿੰਨਾਂ ਨੂੰ ਹੋਰ ਕੀ ਪ੍ਰਾਪਤ ਹੋਇਆ ਹਜ਼ੂਰ ਫਰਮਾਉਂਦੇ ਨੇ ਉਹਨਾਂ ਦੇ ਸਾਰੇ ਜਿਹੜੇ ਮਨ ਦੇ ਮਨੋਰਥ ਨੇ ਨਾ ਮਨ ਦੇ ਸੰਕਲਪ ਨੇ ਮਨ ਦੀਆਂ ਕਾਮਨਾਵਾਂ ਨੇ ਉਹ ਵੀ ਪੂਰੀਆਂ ਹੋ ਗਈਆਂ ਤੇ ਜਿੰਨੇ ਘਰ ਦੇ ਕੰਮ ਦੁਨਿਆਵੀ ਕੰਮ ਸਨ ਉਹ ਵੀ ਸਾਰੇ ਉਹਨਾਂ ਦੇ ਪੂਰੇ ਹੋ ਗਏ ਫਿਰ ਘਰ ਬੈਸਹੁ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਾਰੇ ਕਾਰਜ ਵੀ ਸਵਾਰ ਦਿੰਦੇ ਹਨ ਜੀਓ
1: ਜਪ ਜੀਵਾ ਨਾਨਕ ਰਾਮ ਨਾਮ
0: ਪੰਜਵੇਂ ਨਾਨਕ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਐਸੇ ਜਿਹੜੇ ਵਾਹਿਗੁਰੂ ਜੀ ਦੇ ਜਨ ਪਿਆਰੇ ਨੇ ਨਾ ਉਹ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਜਿਉਂਦੇ ਹਨ
1: ਸਾਰੁੱਤ ਸੁਹਾਵੀ ਜਿਤ ਹਰ ਚਿਤ ਆਵਾ
0: ਮਹਾਰਾਜ ਕਿਸੇ ਨੇ ਸਿਆਲ ਦੀ ਰੁੱਤ ਚੰਗੀ ਮੰਨੀ ਹੈ ਕਿਸੇ ਨੇ ਇਸੇ ਪ੍ਰਕਾਰ ਬਰਸਾਤ ਦੀ ਰੁੱਤ ਚੰਗੀ ਮੰਨੀ ਹੈ ਕਿਸੇ ਨੇ ਸਿਆਲ ਦੀ ਰੁੱਤ ਚੰਗੀ ਮੰਨੀ ਹੈ ਕਿਸੇ ਨੇ ਬਸੰਤ ਰੁੱਤ ਚੰਗੀ ਮੰਨੀ ਹੈ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਅਸਲ ਦੇ ਵਿੱਚ ਰੁੱਤ ਕਿਹੜੀ ਚੰਗੀ ਹੈ ਛਿਆਂ ਰੁੱਤਾਂ ਦੇ ਵਿੱਚੋਂ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਨੇ ਨਾ ਕਿ ਜਿਸ ਦਿਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਚਿੱਤ ਆਵੇ ਨਾ ਉਹੀ ਦਿਨ ਭਲਾ ਤੇ ਜਿਸ ਰੁੱਤ ਵਿੱਚ ਨਾਮ ਚੇਤੇ ਆਵੇ ਉਹੀ ਰੁੱਤ ਭਲੀ ਏ ਪਰ ਜਿਸ ਰੁੱਤ ਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਵਿਸਰ ਜਾਵੇ ਭਾਵੇਂ ਉਹ ਰੁੱਤ ਭਲੀ ਵੀ ਹੋਵੇ ਭਾਈ ਉਸ ਨੂੰ ਤ੍ਰਿਸਕਾਰ ਦੇ ਯੋਗ ਜਾਣੋ ਸਤਿਗੁਰੂ ਜੀ ਦੇ ਬਚਨ ਨੇ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਉਹ ਭਲੀ ਰੁੱਤ ਵੀ ਚੰਗੀ ਨਹੀਂ ਜੇ ਪਰਮੇਸ਼ਰ ਜੀ ਦਾ ਨਾਮ ਭੁੱਲ ਜਾਵੇ ਹਜ਼ੂਰ ਫਰਮਾਵਣਾ ਕਰਦੇ ਨੇ ਛੇ ਰੁੱਤਾਂ ਦੇ ਵਿੱਚੋਂ ਉਹੀ ਰੁੱਤ ਭਲੀ ਹੈ ਸ਼ੋਭਨੀਕ ਹੈ ਚੰਗੀ ਹੈ ਜਿਸ ਰੁੱਤ ਦੇ ਵਿੱਚ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਚਿੱਤ ਦੇ ਵਿੱਚ ਯਾਦ ਆਵੇ ਇਸੇ ਪ੍ਰਕਾਰ
1: ਸਾ ਰੁੱਤ ਸੁਹਾਵੀ ਜਿਤ ਹਰ ਚਿਤ ਆਵਾ
0: ਸੁਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਰੀਰ ਦੀਆਂ ਅਵਸਥਾ ਰੂਪੀ ਛੇ ਰੁੱਤਾਂ ਦੇ ਵਿੱਚੋਂ ਕਿਹੜੀ ਰੁੱਤ ਚੰਗੀ ਹੈ ਪਹਿਲੀ ਅਵਸਥਾ ਰੂਪੀ ਰੁੱਤ ਹੈ ਮਾਤਾ ਦਾ ਗਰਭ ਸਥਾਨ ਜਿੱਥੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਭੁੱਲਦਾ ਹੀ ਨਹੀਂ ਸਾਸ ਸਿਮਰਤ ਪ੍ਰਭ ਰਹਤੇ ਉੱਥੇ ਤਾਂ ਗਰਭ ਕੁੰਟ ਮਹਿ ਉਰਦ ਤਪ ਕਰਤੇ ਜੀਵ ਉਲਟੇ ਲਮਕੇ ਹੋਏ ਵੀ ਸਿਮਰਨ ਕਰਦੇ ਨੇ ਤੇ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਪਰਾ ਬਾਣੀ ਦੁਆਰਾ ਜਪ ਕਰਦੇ ਨੇ ਇਸੇ ਪ੍ਰਕਾਰ 10 ਬਾਲਤਣ 10 ਸਾਲਾਂ ਤੱਕ ਵਿਸ਼ੇਸ਼ ਕਰਕੇ ਬਾਲਪਣੇ ਦੀ ਉਮਰ ਹੈ 20 ਰਵਣ 20 ਸਾਲਾਂ ਤੱਕ ਕਿਸ਼ੋਰ ਅਵਸਥਾ ਹੈ ਸੋ ਇਸੇ ਪ੍ਰਕਾਰ ਤੀਸਾ ਕਾ ਸੁੰਦਰ ਕਹਾਵਾ 30 ਸਾਲਾਂ ਦਾ ਹੋ ਜਾਂਦਾ ਤੇ ਪਰ ਜੋਬਨ ਵਾਲਾ ਹੋ ਜਾਂਦਾ ਫਿਰ 40 ਹੀ ਪੁਰ ਹੋਏ 85 ਪੱਗ ਖਿਸੈ 40 ਸਾਲਾਂ ਵਿੱਚ ਜਿੰਨਾ ਸਰੀਰ ਭਰਨਾ ਸੀ ਭਰ ਗਿਆ, 50 ਸਾਲਾਂ ਤੋਂ ਪੈਰ ਖਿਸਕ ਜਾਂਦਾ ਹੈ, ਫਿਰ ਪ੍ਰੌਢਿਆ ਅਵਸਥਾ ਵਾਲਾ ਹੋ ਗਿਆ ਜਿਸ ਨੂੰ ਕਹਿ ਦਿੱਤਾ ਜਾਂਦਾ ਅਧਖੜ ਜਿਹਾ ਹੋ ਗਿਆ। ਫਿਰ ਇਸੇ ਪ੍ਰਕਾਰ ਰੁੱਤ ਆਉਂਦੀ ਹੈ ਬੁਢਾਪੇ ਦੀ, 70 ਕਾ ਮਤਹੀਣ 80 ਹਾਂ ਕਾ ਵਿਵਹਾਰ ਨਾ ਪਾਵੈ। ਸੋ ਇਸ ਪ੍ਰਕਾਰ ਜਿਹੜੀ ਬੁਢਾਪੇ ਤੱਕ ਦੀ ਅਵਸਥਾ ਹੈ, ਪਹਿਲੀ ਅਵਸਥਾ ਮਾਤਾ ਦੇ ਗਰਭ ਦੀ ਅਵਸਥਾ, ਦੂਜੀ ਬਚਪਨ ਦੀ, ਤੀਜੀ ਹੈ ਕਿਸ਼ੋਰ, ਚੌਥੀ ਹੈ ਜਵਾਨੀ ਦੀ, ਪੰਜਵੀਂ ਹੈ ਪ੍ਰੌਢਿਆ ਅਤੇ ਛੇਵੀਂ ਹੈ ਬੁਢਾਪੇ ਦੀ। ਇਹ 6 ਰੁੱਤਾਂ ਦੇ ਵਿੱਚੋਂ ਵੀ ਅਵਸਥਾ ਦੇ ਵਿੱਚੋਂ ਹੀ ਹਜ਼ੂਰ ਬਚਨ ਕਰਦੇ ਨੇ, ਭਾਈ ਅਵਸਥਾ ਰੂਪੀ ਰੁੱਤ ਉਹੀ ਹੋਈ ਚੰਗੀ ਹੈ ਜਿਸ ਰੁੱਤ ਦੇ ਵਿੱਚ, ਜਿਸ ਅਵਸਥਾ ਦੇ ਵਿੱਚ ਅੰਮ੍ਰਿਤ ਨਾਮ ਪਰਮੇਸ਼ਰ ਜੀ ਦਾ ਸਦਾ ਚਿੱਤ ਦੇ ਵਿੱਚ ਯਾਦ ਆਉਂਦਾ ਹੈ।
1: ਬਿਨ ਸਤਗੁਰ ਦੀਸਾ ਬਿਲ ਲਾਂਤੀ।
0: ਜੇ ਬਚਪਨ ਵਿੱਚ ਨਾਮ ਨਹੀਂ ਜਪਿਆ ਤੇ ਬਚਪਨ ਵਿਅਰਥ ਹੈ, ਕਿਸ਼ੋਰ ਅਵਸਥਾ ਵਿੱਚ ਨਹੀਂ ਜਪਿਆ ਤੇ ਫਿਰ ਕਿਸ਼ੋਰ ਅਵਸਥਾ ਵੀ ਵਿਅਰਥ ਹੈ, ਜਵਾਨੀ ਵਿੱਚ ਨਹੀਂ ਜਪਿਆ ਤੇ ਫਿਰ ਫਿੱਟ ਭਲੇਰੀ ਰੁੱਤ ਭਲੀ ਜਵਾਨੀ ਵੀ ਲਾਂਤ ਤੇ ਤਿਰਸਕਾਰ ਦੇ ਯੋਗ ਹੈ, ਉਹ ਪ੍ਰੌਢਿਆ ਅਵਸਥਾ ਵੀ ਤਿਰਸਕਾਰ ਦੇ ਯੋਗ ਹੈ। ਜੇ ਨਾਮ ਭੁੱਲ ਗਿਆ ਤੇ ਬੁਢਾਪਾ ਵੀ ਵਿਅਰਥ ਗਿਆ ਜਾਣੋ, ਜਿਸ ਦੇ ਵਿੱਚ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਨਹੀਂ ਜਪਿਆ ਗਿਆ।
1: ਸਾਕਤ ਫਿਰ ਫਿਰ ਆਵਾ ਜਾਵਾ।
0: ਸਤਿਗੁਰੂ ਜੀ ਬਚਨ ਕਰਦੇ ਨੇ, ਜਿੰਨੀ ਵੀ ਸ੍ਰਿਸ਼ਟੀ ਜਿੰਨੀ ਲੁਕਾਈ ਹੈ ਨਾ, ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਸਾਰੀ ਸ੍ਰਿਸ਼ਟੀ ਬਿਲਲਾਂਤੀ ਬਿਰਲਾਪ ਕਰਦੀ, ਦੁਖੀ ਹੋਈ ਰੋਂਦੀ ਹੀ ਨਜ਼ਰੀ ਪੈਂਦੀ ਏ। ਜਿਹੜੇ ਸਾਕਤ ਲੋਕ ਨੇ ਨਾ, ਕਠੋਰ ਹਿਰਦੇ ਵਾਲੇ, ਫਿਰ ਫਿਰ ਕੇ ਮੁੜ ਮੁੜ ਕੇ ਜਨਮ ਜਿਹੜੇ ਨਾਮ ਨਹੀਂ ਜਪਦੇ, ਕਿਸੇ ਅਵਸਥਾ 'ਚ ਵੀ ਨਹੀਂ ਜਿਹੜੇ ਜਪਦੇ, ਉਹਨਾਂ ਸਾਖਤਾਂ ਦਾ ਜਨਮ ਮਰਨ ਸਦਾ ਬਣਿਆ ਰਹਿੰਦਾ ਹੈ। ਜੀਓ
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੀ,
1: ਸੇ ਧਨਵੰਤ ਜਿਨ ਹਰ ਪ੍ਰਭ ਰਾਸ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਸੇ ਨੇ ਰੋਕੜੀ ਧਨ ਜੋੜ ਲਿਆ, ਕਿਸੇ ਨੇ ਸੋਨਾ ਇਕੱਤਰ ਕਰ ਲਿਆ, ਕਿਸੇ ਨੇ ਬਹੁਤੀਆਂ ਜ਼ਮੀਨਾਂ ਖਰੀਦ ਲਈਆਂ, ਕਿਸੇ ਨੇ ਵੱਡੀਆਂ ਹਵੇਲੀਆਂ ਬਣਾ ਲਈਆਂ, ਕਿਸੇ ਨੇ ਅਟਾਰੀਆਂ ਤੇ ਕਿਸੇ ਨੇ ਮਹਿਲ ਮੁਨਾਰੇ ਬਣਾ ਲਏ। ਇਹ ਸਾਰੇ ਸ਼੍ਰੇਣੀਆਂ ਦੇ ਲੋਕ ਅਮੀਰਾਂ ਦੀ ਸ਼੍ਰੇਣੀ ਵਿੱਚ ਕਹੇ ਜਾਂਦੇ ਨੇ, ਪਰ ਮਹਾਰਾਜ ਆਪ ਦੀ ਕਿਰਪਾਲਤਾ ਕਰਕੇ ਦੱਸੋ, ਸੱਚੇ ਅਮੀਰ ਕੌਣ ਨੇ, ਸੱਚੇ ਧਨ ਦੇ ਮਾਲਕ ਕੌਣ ਨੇ? ਤਾਂ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਨੇ, ਭਾਈ ਸੱਚੇ ਧਨ ਵਾਲੇ ਧਨਾੜ, ਸੱਚੇ ਸ਼ਾਹੂਕਾਰ ਧਨਵੰਤ ਉਹੀ ਹੋਈ ਨੇ ਜਿਨ ਹਰ ਪ੍ਰਭ ਰਾਸ, ਜਿਨ੍ਹਾਂ ਦੇ ਕੋਲ ਹਰੀ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਪੂੰਜੀ ਹੈ। ਸੇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਭਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪਰਵਾਨ ਗਣੀ ਸੇ ਇਹ ਆਏ ਸਫਲ ਤਿਨਾ ਕੇ ਕੰਮ, ਜਿਨ੍ਹਾਂ ਦੇ ਕੋਲ ਨਾਮ ਧਾਨੇ ਨਾ, ਉਹ ਤੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਏਠ ਧਨ ਰੂਪ ਹੀਣ ਕਿਸ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ। ਜਿਸਦਾ ਮਨ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਭਿੱਜਿਆ ਹੋਇਆ ਨਾ, ਉਸ ਨੂੰ ਮਹਿਲਾਂ ਦਾ, ਅਟਾਰੀਆਂ ਦਾ, ਮਰਬਿਆਂ ਦਾ ਮਾਲਕ ਹੀ ਨਾ ਜਾਣੋ, ਕੁੱਲ ਸ੍ਰਿਸ਼ਟੀ ਦਾ ਮਾਲਕ ਇਸ ਨੂੰ ਜਾਣੋ, ਜਿਸ ਦੇ ਹਿਰਦੇ ਦੇ ਅੰਦਰ ਪ੍ਰਭੂ ਜੀ ਦੇ ਪਰਮੇਸ਼ਰ ਜੀ ਦੇ ਨਾਮ ਰੂਪੀ ਪੂੰਜੀ ਹੈ। ਜੀਓ
1: ਕਾਮ ਕ੍ਰੋਧ ਗੁਰ ਸ਼ਬਦ ਨਾਸ।
0: ਮਹਾਰਾਜ ਜਿਨ੍ਹਾਂ ਦੇ ਕੋਲ ਪ੍ਰਤੱਖ ਧਨ ਹੈ, ਉਹ ਤੇ ਪਦਾਰਥ ਇਕੱਠੇ ਕਰ ਲੈਂਦੇ ਨੇ, ਤੇ ਜਿਨ੍ਹਾਂ ਦੇ ਕੋਲ ਨਾਮ ਧਨ ਹੈ ਮਹਾਰਾਜ, ਉਹ ਕਿਹੜੇ ਪਦਾਰਥ ਇਕੱਠੇ ਕਰਦੇ ਨੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ 7 ਸੰਤੋਖ ਦਇਆ ਧਰਮ ਵਿਚਾਰ ਪਦਾਰਥਾਂ ਨੂੰ ਇਕੱਠਿਆਂ ਕਰਦੇ ਨੇ, ਜਿਨ੍ਹਾਂ ਸ਼ੁਭ ਗੁਣਾਂ ਦੇ ਸਦਕਾ ਤੇ ਨਾਮ ਦੀ ਬਰਕਤ ਕਰਕੇ ਕਾਮ ਅਤੇ ਕ੍ਰੋਧ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਤਿੰਨਾਂ ਦੇ ਹਿਰਦੇ ਦੇ ਵਿੱਚੋਂ

ਸਰਕਾਰ ਦੇ ਟੈਕਸ ਦਾ ਅੱਗ ਦੇ ਲੱਗ ਜਾਣ ਦਾ ਡਰ ਬਣਿਆ ਰਹਿੰਦਾ ਹੈ। ਜਿਨ੍ਹਾਂ ਦੇ ਕੋਲ ਨਾਮ ਧਨ ਹੁੰਦਾ ਉਹਨਾਂ ਨੂੰ ਕਿਸੇ ਦਾ ਡਰ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭੈ ਬਿਲਸੇ, ਉਹਨਾਂ ਦੇ ਸਾਰੇ ਜਿਹੜੇ ਸੱਤ ਪ੍ਰਕਾਰ ਦੇ ਡਰ ਕਹੇ ਜਾਂਦੇ ਨੇ ਨਾ, ਜਹਿ ਭਵ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਕਿਸੇ ਇੱਕ ਦੀ ਤਾਂ ਗੱਲ ਛੱਡੋ, ਸੱਤੇ ਪ੍ਰਕਾਰ ਦੇ ਜਿਹੜੇ ਡਰ ਨੇ ਉਹ ਬਿਨਸੇ ਨਾ

0: ਸ ਹੋ ਜਾਂਦੇ ਨੇ। ਉਹਨਾਂ ਨੇ ਨਿਰਭਉ ਪਦਵੀ ਨੂੰ ਪਾਉਣਾ ਕੀਤਾ ਹੈ ਜੀ, ਉਹ ਆਤਮ ਪਦ ਨੂੰ ਪਾਇਆ ਹੈ।
1: ਗੁਰ ਮਿਲ ਨਾਨਕ ਖਸਮ ਧਿਆਇਆ,
0: ਇਥੇ ਨਾਨਕ ਕੱਕੇ ਨੂੰ ਸਿਹਾਰੀ ਹੈ ਤੇ ਅਰਥ ਬਣਦਾ ਨਾਨਕ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਪ੍ਰਥਾਏ ਬਚਨ ਕਰਦੇ ਨੇ, ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਅਸੀਂ ਆਪ ਵੀ ਪੂਰਿਆਂ ਸਤਿਗੁਰਾਂ ਦੇ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮੇਲ ਦੇ ਨਾਲ ਮਿਲ ਕਰਕੇ ਖਸਮ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ।
1: ਸਾਧ ਸੰਗਤ ਪ੍ਰਭ ਕੀਓ ਨਿਵਾਸ,
0: ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਅੰਦਰ ਅਸਾਂ ਨੇ ਵਾਸ ਕੀਤਾ ਹੈ, ਅਥਵਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਨੇ ਵੀ ਸਾਧ ਸੰਗਤ ਦੇ ਅੰਦਰ ਵਾਸ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ।
1: ਸਾਧ ਸੰਗਤ ਪ੍ਰਭ ਕੀਓ ਨਿਵਾਸ,
0: ਜਿਨ੍ਹਾਂ ਨੇ ਪ੍ਰਭੂ ਪਰਮੇਸ਼ਰ ਜੀ ਦਾ ਨਾਮ ਸਾਧ ਸੰਗਤ ਦੇ ਵਿੱਚ ਨਿਵਾਸ ਕਰਕੇ ਜਪਿਆ ਹੈ।
1: ਹਰ ਜਪ ਜਪ ਹੋਈ ਪੂਰਨ ਆਸ,
0: ਭਾਈ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਤਿੰਨਾਂ ਦੀਆਂ ਸਾਰੀਆਂ ਆਸਾਂ ਪੂਰਨ ਹੋਈਆਂ ਨੇ। ਪੂਰਨ ਦਾ ਨੰਨਾ ਮੁਕਤਾ ਹੈ ਤੇ ਆਸ ਦਾ ਸੱਸਾ ਮੁਕਤਾ ਜੋ ਬਹੁ ਗਿਣਤੀ ਦਾ ਵਾਚਕ ਹੈ। ਉਹਨਾਂ ਦੀਆਂ ਸਾਰੀਆਂ ਇੱਛਾਵਾਂ ਸਭ ਸ਼ੁਭ ਫੁਰਨੇ ਉਹਨਾਂ ਦੇ ਪੂਰਨ ਹੋਏ ਹਨ।
1: ਜਲ ਥਲ ਮਹੀਅਲ ਰਵ ਰਹਿਆ,
0: ਮਹਾਰਾਜ ਉਹਨਾਂ ਦੇ ਮਨ ਦਾ ਭਾਵ ਬਦਲ ਕੇ ਕਿਹੋ ਜਿਹਾ ਹੋ ਜਾਂਦਾ ਹੈ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਉਹ ਫਿਰ ਪਰਮੇਸ਼ਰ ਜੀ ਨੂੰ ਦੂਰ ਨਹੀਂ ਜਾਣਦੇ, ਉਹ ਤਾਂ ਮਨ ਅਤੇ ਬੁੱਧੀ ਦੀਆਂ ਨੇਤਰਾਂ ਦੇ ਨਾਲ ਤੱਕਦੇ ਨੇ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਧਰਤੀ ਦੇ ਅੰਦਰ, ਆਕਾਸ਼ ਦੇ ਅੰਦਰ ਪਰਮੇਸ਼ਰ ਜੀ ਆਪ ਹੀ ਪਰਤਕ ਜੋਤ ਹੋ ਕਰਕੇ ਵਸ ਰਹੇ ਹਨ।
1: ਗੁਰ ਮਿਲ ਨਾਨਕ ਹਰ ਹਰ ਕਹਿਆ,
0: ਇੱਥੇ ਫਿਰ ਨਾਨਕ ਕੱਕੇ ਨੂੰ ਸਿਹਾਰੀ ਹੈ ਅਰਥ ਬਣੇਗਾ ਨਾਨਕ ਨੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਦੇ ਨਾਲ ਮਿਲ ਕੇ ਪੰਜਵੇਂ ਨਾਨਕ ਨੇ ਅਰਥਾਤ ਹਜ਼ੂਰ ਫਰਮਾਉਂਦੇ ਨੇ ਅਸੀਂ ਵੀ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਰਸਨਾ ਤੋਂ ਕਹਿਆ ਹੈ ਜਪਿਆ ਹੈ ਜੀਓ।
1: ਅਸ਼ਟ ਸਿੱਧ ਨਵ ਨਿਧ ਇਹ,
0: ਮਹਾਰਾਜ ਅੰਮ੍ਰਿਤ ਨਾਮ ਨੂੰ ਜਪਣੇ ਦੇ ਨਾਲ ਮਿਲਦਾ ਕੀ ਹੈ ਤੇ ਸਤਿਗੁਰੂ ਜੀ ਬਚਨ ਕਰਦੇ ਨੇ 18 ਸਿੱਧੀਆਂ ਦੇ ਵਿੱਚੋਂ 8 ਜਿਹੜੀਆਂ ਮੁੱਖ ਸਿੱਧੀਆਂ ਨੇ, ਜਿਹੜੀਆਂ ਅਣਮਾ ਗਰਮਾ ਮਹਿਮਾ ਇਤਿਆਦਿਕ, ਤੇ 9 ਨਿਧੀਆਂ ਜਿਹੜੀਆਂ ਆਸਨ ਬਸਨ ਇਤਿਆਦਿਕ ਕਹੀਆਂ ਜਾਂਦੀਆਂ ਨੇ ਇਹ ਨਿਧ। ਇਸ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ 8 ਮੁੱਖ ਸਿੱਧੀਆਂ ਤੇ 9 ਨਿਧੀਆਂ ਪ੍ਰਾਪਤ ਹੁੰਦੀਆਂ ਨੇ। ਇਸੇ ਪ੍ਰਕਾਰ
1: ਅਸ਼ਟ ਸਿੱਧ ਨਵ ਨਿਧ ਇਹ,
0: ਮਹਾਰਾਜ ਤਿੰਨਾਂ ਗੁਰਮੁਖਾਂ ਨੇ ਅੰਮ੍ਰਿਤ ਨਾਮ ਨੂੰ ਕੈਸਾ ਜਾਣਿਆ ਹੈ ਤੇ ਹਜ਼ੂਰ ਫਰਮਾਉਂਦੇ ਨੇ ਉਹਨਾਂ ਨੇ ਇਸ ਅੰਮ੍ਰਿਤ ਨਾਮ ਨੂੰ ਹੀ 8 ਸਿੱਧੀਆਂ ਤੇ 9 ਨਿਧੀਆਂ ਦਾ ਦਾਤਾ ਜਾਣਿਆ ਹੈ ਜੀਓ।
1: ਕਰਮ ਪ੍ਰਾਪਤ ਜਿਸ ਨਾਮ ਦੇਹ,
0: ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰਦੇ ਨੇ ਨਾ ਭਾਈ, ਉਹਨਾਂ ਨੂੰ ਹੀ ਇਹ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ।
1: ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ,
0: ਤੇ ਸਤਿਗੁਰੂ ਜੀ ਫਰਮਾਉਂਦੇ ਨੇ ਹੇ ਪ੍ਰਭੂ ਜੀ, ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜੀ ਜੋ ਆਪ ਜੀ ਦੇ ਦਾਸ ਨੇ, ਇਹਨਾਂ ਦਾਸਾ ਭਾਵ ਨੂੰ ਧਾਰਨ ਕਰਨ ਵਾਲੇ, ਉਹ ਤਾਂ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਜਪ ਜਪ ਕਰਕੇ ਜਿਉਂਦੇ ਨੇ। ਆਪ ਜੀ ਦਾ ਅੰਮ੍ਰਿਤ ਨਾਮ ਹੀ ਤਿੰਨਾਂ ਦੇ ਜੀਵਨ ਦਾ ਆਧਾਰ ਰੂਪ ਹੈ। ਉਸਤਤ ਕਰ ਕਰ ਜੀਵਾਂ, ਸਦਾ ਉਸਤਤੀ ਕਰ ਕਰਕੇ, ਗੁਣ ਗਾਇਨ ਕਰਕੇ, ਹਰ ਜਸ ਨੂੰ ਕਥਨ ਕਰਕੇ, ਅੰਮ੍ਰਿਤ ਨਾਮ ਨੂੰ ਹੀ ਜਪ ਜਪ ਕਰਕੇ ਆਪ ਜੀ ਦੇ ਦਾਸ ਆਤਮਿਕ ਜੀਵਨ ਨੂੰ ਜਿਉਂਦੇ ਨੇ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਰੂਹਾਨੀਅਤ ਦੇ ਪਰਮ ਪਦ ਦੇ ਪਦਵ ਨੂੰ ਪ੍ਰਾਪਤ ਕਰਕੇ ਉਹ ਜਿਉਣਾ ਕਰਦੇ ਹਨ ਜੀਓ।
1: ਗੁਰ ਮਿਲ ਨਾਨਕ ਕਮਲ ਪ੍ਰਗਾਸ,
0: ਉਹਨਾਂ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਦੇ ਪਦ ਨੂੰ, ਪਦਵੀ ਨੂੰ ਪਾਇਆ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰ ਮਿਲ ਨਾਨਕ, ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਤੇ ਉਹਨਾਂ ਦਾ ਜਿਹੜਾ ਹਿਰਦਾ ਕਮਲ ਹੈ ਨਾ, ਸਤਿਗੁਰੂ ਜੀ ਰੂਪੀ ਬ੍ਰਹਮ ਗਿਆਨ ਦੇ ਸੂਰਜ ਦੀਆਂ ਭਗਤੀ ਰੂਪੀ ਕਿਰਣਾਂ ਪੈਣ ਦੇ ਨਾਲ ਖਿੜ ਗਿਆ ਹੈ ਤੇ ਭਗਤੀ ਦੇ ਮਕਰੰਦ ਰਸ ਦੀ ਮਹਿਕ ਉਹਨਾਂ ਦੇ ਜੀਵਨ ਦੇ ਵਿੱਚੋਂ ਆ ਰਹੀ ਹੈ। ਸੋ ਇਸ ਪ੍ਰਕਾਰ ਉਹਨਾਂ ਦਾ ਜਿਹੜਾ ਹਿਰਦਾ ਕਮਲ ਹੈ ਖਿੜ ਗਿਆ ਹੈ ਭਗਤੀ ਦੇ ਪ੍ਰਤਾਪ ਕਰਕੇ।
1: ਬਸੰਤ ਮਹੱਲਾ ਪੰਜਵਾਂ,
0: ਬਸੰਤ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਇੱਕ ਤੁਕੇ ਘਰ ਪਹਿਲਾ,
0: ਪਹਿਲੇ ਸੁਰਤਾਲ ਘਰ ਦੇ ਅੰਦਰ ਸਤਿਗੁਰੂ ਜੀ ਇੱਕ ਤੁਕੇ ਇੱਕ ਇੱਕ ਤੁਕ ਵਾਲੇ ਸ਼ਬਦ ਉਚਾਰਦੇ ਨੇ। ਛੋਟੀਆਂ ਦੋ ਦੋ ਤੁਕਾਂ ਨੂੰ ਇੱਕ ਤੁਕ ਦੀ ਸੰਗਿਆ ਸਤਿਗੁਰੂ ਜੀ ਨੇ ਪ੍ਰਦਾਨ ਕੀਤੀ ਹੈ ਜੀਓ।
1: ਇੱਕ ਓਅੰਕਾਰ,
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਐਸੇ ਜੋ ਸਤ ਚਿਤ ਆਨੰਦ ਸਰੂਪ ਨੇ, ਗੁਰ ਪੂਜਨੀਕ ਨੇ, ਅਗਿਆਨਤਾ ਦੇ ਹਨੇਰੇ ਨੂੰ ਮੇਟ ਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ, ਸਭਨਾ ਤੋਂ ਵੱਡੇ ਨੇ। ਪ੍ਰਸਾਦ ਪਰ ਸਵਾਦ, ਸਵਾਦਾਂ ਤੋਂ ਪਰੇ, ਰਸਾਂ ਕਸਾਂ ਤੋਂ ਪਰੇ ਆਨੰਦ ਸਰੂਪ ਨੇ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਪੂਰਿਆਂ ਸਤਿਗੁਰਾਂ ਦੀ ਕਿਰਪਾ ਦੇ

0: ਅੰਮ੍ਰਿਤ ਨਾਮ ਨੂੰ ਜਪੀਏ ਤੇ ਫਲ ਕੀ ਮਿਲਦਾ। ਹਜ਼ੂਰ ਫਰਮਾਉਂਦੇ ਨੇ ਜਾਪੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਜਪਣ ਵਾਲਿਆਂ ਦੀਆਂ ਸਾਰੀਆਂ ਇੱਛਾ ਪੁੰਨੀਆਂ ਪੂਰਨ ਹੋਈਆਂ ਹਨ।
1: ਰੱਬ ਮੇਲੇ ਚਿਰੀ ਵਿਛੋਨਿਆ।
0: ਜਿਹੜੇ ਜੀਵ ਜਨਮਾਂ ਜਨਮਾਂਤਰਾਂ ਤੋਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਸੰਖਾਂ ਸਾਲਾਂ ਤੋਂ ਵਿਛੜੇ ਹੋਏ ਸੀ ਨਾ, ਉਹਨਾਂ ਨੂੰ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮੇਲ ਲਿਆ। ਚਿਰੀ ਵਿਛੋਨਿਆ, ਜਿਹੜੇ ਚਿਰ ਕਾਲ ਤੋਂ ਵਿਛੜੇ ਦੁੱਖ ਭੋਗ ਰਹੇ ਸੀ, ਅੰਮ੍ਰਿਤ ਨਾਮ ਦਾ ਜਪ ਕਰਨੇ ਵਾਲਿਆਂ ਨੂੰ ਪ੍ਰਭੇ ਮੇਲੇ, ਪ੍ਰਭੂ ਪਰਮੇਸ਼ਰ ਜੀ ਨੇ ਆਪਣੇ ਸਰੂਪ ਰੂਪ ਦੇ ਨਾਲ ਮੇਲ ਲਿਆ ਹੈ। ਨਾਮ ਦੇ ਰਸੀਏ ਜਾਣ ਕੇ
1: ਤੁਮ ਰਵਹੋ ਗੋਬਿੰਦਾ ਰਵਣ ਜੋਗ।
0: ਹੇ ਪਿਆਰਿਓ ਗੁਰਸਿੱਖੋ, ਇਸ ਕਰਕੇ ਤੁਸੀਂ ਵੀ ਜੋ ਗੋਬਿੰਦ ਸ੍ਰਿਸ਼ਟੀ ਜੀ ਦੇ ਸਾਰੀ ਸ੍ਰਿਸ਼ਟੀ ਦੇ ਪਾਲਣਹਾਰ ਰਖਵਾਲਾ ਰੂਪ ਪਰਮੇਸ਼ਰ ਜੀ ਨੇ ਨਾ, ਇਸ ਦੇ ਅੰਮ੍ਰਿਤ ਨਾਮ ਨੂੰ ਰਵਹੋ ਉਚਾਰਨਾ ਕਰੋ, ਅੰਮ੍ਰਿਤ ਨਾਮ ਨੂੰ ਜਪਣਾ ਕਰੋ। ਰਵਹੋ ਨਾਮ ਦੇ ਅੰਦਰ ਹੀ ਤੁਸੀਂ ਵੀ ਤਦਾਕਾਰ ਹੀ ਹੋਏ ਰਹੋ।
1: ਜਿਤ ਰਵਿਆ ਸੁਖ ਸਹਜ ਭੋਗ।
0: ਜਿਸ ਅੰਮ੍ਰਿਤ ਨਾਮ ਨੂੰ ਜਪਣੇ ਕਰਕੇ, ਨਾਮ ਦੇ ਵਿੱਚ ਤਦਾਕਾਰ ਹੋਣੇ ਕਰਕੇ ਸੁਖ ਸਹਿਜ ਭੋਗ, ਸਹਿਜੇ ਹੀ ਸੁਖ ਅਵਸਥਾ ਨੂੰ ਭੋਗਣਾ ਕਰੋਗੇ, ਮੰਨਣਾ ਕਰੋਗੇ। ਸੁਖ ਸਹਿਜ ਸ਼ਾਂਤੀ ਸੁਖ ਨੂੰ ਸੁਭਾਵਕ ਹੀ ਮੰਨਣਾ ਕਰੋਗੇ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ
1: ਕਰ ਕਿਰਪਾ ਨਦਰ ਨਿਹਾਲਿਆ।
0: ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲਿਆ, ਤੱਕਿਆ ਹੈ, ਦੇਖਿਆ ਹੈ, ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਉਹਨਾਂ ਦੇ ਦੁੱਖਾਂ ਦਾ ਅੰਤ ਕਰ ਦਿੱਤਾ ਹੈ।
1: ਆਪਣਾ ਦਾਸ ਆਪ ਸੰਭਾਲਿਆ।
0: ਆਪਣੇ ਦਾਸ ਨੂੰ ਪਰਮੇਸ਼ਰ ਜੀ ਨੇ ਆਪ ਹੀ ਸੰਭਾਲਿਆ ਹੈ। ਭਾਵੇਂ ਸਤਯੁਗ ਦਾ ਸਮਾਂ, ਧਰੂਪ ਪ੍ਰਹਿਲਾਦ ਜੀ ਨੂੰ ਸੰਭਾਲਿਆ, ਥੰਮ ਪਾੜ ਕੇ ਵੀ ਪ੍ਰਗਟ ਹੋ ਗਏ, ਤ੍ਰੇਤੇ ਦੁਆਪਰ ਤੇ ਕਲਯੁਗ ਦੇ ਸਮਾਂ ਵਿੱਚ ਵੀ ਪਰਮੇਸ਼ਰ ਜੀਆਂ ਨੇ ਆਪਣਿਆਂ ਭਗਤ ਜਨਾਂ ਨੂੰ, ਆਪਣਿਆਂ ਦਾਸਾਂ ਨੂੰ ਆਪ ਹੀ ਆ ਕਰਕੇ ਸੰਭਾਲਿਆ ਹੈ। ਆਪ ਕਾਰਜ ਪੂਰੇ ਕਰਦੇ ਨੇ। ਬਾਬਾ ਨਾਮਦੇਵ ਸਾਹਿਬ ਜੀ ਦੀ ਛਪਰੀ ਬੰਨੀ ਹੈ, ਕਬੀਰ ਜੀ ਦਾ ਜੱਗ ਸਫਲਾ ਕੀਤਾ, ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਵਿੱਚ ਰਸਤਾ ਪਹੁੰਚਾਉਂਦੇ ਨੇ, ਨਾਮਦੇਵ ਜੀ ਦੇ ਰਖਵਾਲੇ ਹੋ ਕਰਕੇ ਮੁਰਦੀ ਮਰੀ ਹੋਈ ਗਾਂ ਨੂੰ ਜਿਉਂਦੀ ਕਰਦੇ ਨੇ। ਇਸ ਪ੍ਰਕਾਰ ਆਪ ਹੀ ਸੰਭਾਲ ਆਪਣਿਆਂ ਸੇਵਕਾਂ ਦੀ ਕਰਦੇ ਹਨ।
1: ਸੇਜ ਸੁਹਾਵੀ ਰਸ ਬਣੀ।
0: ਰਾਜੇ ਦੇ ਕੋਲ ਇੱਕ ਮਹਾਤਮਾ ਕਥਾ ਕਰਿਆ ਕਰਦਾ ਸੀ ਨਾ, ਤੇ ਜਦੋਂ ਕਥਾ ਕੀਤੀ, ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ ਆਪ ਸੰਭਾਲ ਕਰਦੇ ਨੇ। ਰਾਜੇ ਦੇ ਮਨ ਵਿੱਚ ਸੰਸਾ ਆ ਗਿਆ, ਕਹਿਣ ਲੱਗਾ ਮਹਾਤਮਾ ਜੀ, ਤੁਸੀਂ ਪਰਮਾਤਮਾ ਜੀ ਨੂੰ ਕਰੋੜਾਂ ਬ੍ਰਹਿਮੰਡਾਂ ਦਾ ਰਾਜਾ ਦੱਸਦੇ ਹੋ, ਮੈਂ ਛੋਟੇ ਜਿਹੇ ਦੇਸ਼ ਦਾ ਛੋਟਾ ਜਿਹਾ ਰਾਜਾ, ਕੋਈ ਕੰਮ ਕਰਨਾ ਹੋਵੇ ਤੇ ਮੈਨੂੰ ਹੱਥੀ ਨਹੀਂ ਕਰਨਾ ਪੈਂਦਾ, ਆਪ ਨਹੀਂ ਜਾਣਾ ਪੈਂਦਾ, ਕਿਸੇ ਦਾ ਕੋਈ ਕਾਰਜ ਸਵਾਰਨਾ ਹੋਵੇ ਮੈਂ ਸਿਪਾਹੀ ਭੇਜ ਦਿੰਦਾ, ਫੌਜਦਾਰ ਨੂੰ ਭੇਜ ਦਿੰਦਾ, ਸੈਨਾਪਤੀ ਨੂੰ ਭੇਜ ਦਿੰਦਾ, ਮੈਂ ਆਪਣੇ ਸੂਰਮਿਆਂ ਨੂੰ ਭੇਜ ਕੇ, ਸੈਨਾਪਤੀ ਨੂੰ ਭੇਜ ਕੇ ਕੰਮ ਕਰਾ ਲੈਂਦਾ, ਫਿਰ ਰੱਬ ਨੂੰ ਆਪ ਆਉਣ ਦੀ ਕੀ ਲੋੜ ਹੈ? ਰੱਬ ਦੇ ਵੀ ਤੇ ਇੰਨੇ ਦਾਸ ਨੇ, ਇੰਨੇ ਭਗਤ ਨੇ, ਇੰਨੇ ਦੇਵਤੇ ਨੇ, ਤੇ ਰੱਬ ਖੁਦ ਆਪ ਆ ਕੇ ਹੀ ਕਾਰਜ ਕਿਉਂ ਸਵਾਰਦਾ ਹੈ? ਪਰਮੇਸ਼ਰ ਜੀ ਆਪਣੇ ਕਿਸੇ ਅਹਿਲਕਾਰ ਨੂੰ ਕਿਉਂ ਨਹੀਂ ਭੇਜ ਦਿੰਦੇ? ਤੇ ਮਹਾਂਪੁਰਖਾਂ ਨੇ ਆਖਿਆ, ਸਮਾਂ ਆਉਣ ਤੇ ਇਸ ਦਾ ਜਵਾਬ ਦੇਵਾਂਗੇ। ਮਹਾਤਮਾ ਨੇ ਆਪਣੇ ਚੇਲਿਆਂ ਨੂੰ ਕਹਿ ਦਿੱਤਾ, ਭਾਈ ਇੱਕ ਰਬੜ ਦਾ ਪੁਤਲਾ ਐਸਾ ਤਿਆਰ ਕਰੋ ਜਿਹੜਾ ਅਸਲੀ ਪ੍ਰਤੀਤ ਹੋਵੇ। ਮਹਾਤਮਾ ਜੀ ਦੇ ਚੇਲਿਆਂ ਨੇ ਇਸੇ ਪ੍ਰਕਾਰ ਕੀਤਾ, ਇੱਕ ਰਬੜ ਦਾ ਪੁਤਲਾ ਐਸਾ ਤਿਆਰ ਕੀਤਾ ਜਾਂ ਲੈ ਕਰਕੇ ਆਏ, ਜਿਸ ਦੀ ਸ਼ਕਲ ਬਾਦਸ਼ਾਹ ਦੇ ਬੱਚੇ ਦੇ ਨਾਲ ਬਿਲਕੁਲ ਮਿਲਦੀ ਸੀ। ਉਹ ਚੁੱਕ ਕੇ ਸੋਹਣੇ ਵਸਤਰਾਂ ਵਿੱਚ ਲਪੇਟ ਕੇ ਐਵੇਂ ਲੈ ਕੇ ਆਏ ਜਿਵੇਂ ਉਹਨਾਂ ਨੇ ਦਿਖਾਵਾ ਕੀਤਾ ਕਿ ਬਾਦਸ਼ਾਹ ਦੇ ਪੁੱਤ ਨੂੰ ਖੜਾ ਰਹੇ ਆ, ਨਾਲ ਬਾਦਸ਼ਾਹ ਦੀਆਂ ਦਾਸੀਆਂ ਨੇ, ਇਵੇਂ ਪ੍ਰਤੀਤ ਹੁੰਦਾ ਬਾਦਸ਼ਾਹ ਦੇ ਬੱਚੇ ਨੂੰ ਖੜਾ ਰਹੇ ਨੇ। ਮਹਾਤਮਾ ਜੀ ਨੇ ਅੱਗੇ ਹੋ ਕਰਕੇ ਉਸ ਖਿਡੌਣੇ ਨੂੰ ਚੁੱਕ ਲਿਆ। ਰਾਜਾ ਬੜਾ ਖੁਸ਼ ਹੋਇਆ ਕਿ ਰਾਜੇ ਦੇ ਪੁੱਤ ਨੂੰ ਮਹਾਤਮਾ ਦੇ ਗੋਦ ਵਿੱਚ ਚੁੱਕਿਆ ਖਿਡਾਉਣ ਵਾਸਤੇ, ਤੇ ਖਿਡਾਉਣ ਦਾ ਵਿਖਾਵਾ ਕਰਦਿਆਂ ਕਰਦਿਆਂ ਨਾ ਮਹਾਤਮਾ ਨੇ ਉਸ ਰਬੜ ਦੇ ਪੁਤਲੇ ਨੂੰ ਵਗਾ ਕਰਕੇ ਚਲਾ ਕੇ ਉਸ ਜਲ ਦੇ ਸਰੋਤ ਦੇ ਅੰਦਰ, ਉਸ ਸਰੋਵਰ ਵਿੱਚ ਸੁੱਟ ਦਿੱਤਾ, ਜਿਹੜਾ ਸਰੋਵਰ ਮਹਾਤਮਾ ਸੈਰ ਕਰਦੇ ਸਨ ਜਿਸ ਦੇ ਕੰਢੇ ਤੇ, ਜਿਹੜਾ ਸਰੋਵਰ ਰਾਜੇ ਦੇ ਬਾਗ ਦੇ ਵਿੱਚ ਸੀ। ਜਦੋਂ ਉਸ ਸਰੋਵਰ ਦੇ ਅੰਦਰ ਤੇ ਇਸ ਤਲਾਬ ਦੇ ਅੰਦਰ ਉਹ ਪੁਤਲਾ ਸੁੱਟ ਦਿੱਤਾ ਨਾ, ਤੇ ਰਾਜਾ ਇੱਕਦਮ ਡਰ ਗਿਆ ਕਿ ਮਹਾਤਮਾ ਨੇ ਤਿਸ ਦੇ ਸ਼ਹਿਜ਼ਾਦੇ ਨੂੰ, ਤਿਸ ਦੇ ਪੁੱਤ ਨੂੰ ਪਾਣੀ ਦੇ ਵਿੱਚ, ਤਲਾਬ ਵਿੱਚ ਸੁੱਟ ਦਿੱਤਾ। ਰਾਜੇ ਨੇ ਘਬਰਾ ਕਰਕੇ ਆ ਨਹੀਂ ਦੇਖਿਆ, ਇੱਕਦਮ ਤਲਾਬ ਦੇ ਵਿੱਚ ਛਾਲ ਮਾਰ ਦਿੱਤੀ ਕਿ ਆਪਣੇ ਪੁੱਤ ਨੂੰ ਜਾ ਕੇ ਕੱਢਾਂ। ਜਦੋਂ ਜਾ ਕੇ ਕੱਢਣ ਦਾ ਯਤਨ ਕੀਤਾ, ਹੱਥ ਪਾਇਆ, ਦੇਖਿਆ ਤੇ ਰਬੜ ਦਾ ਪੁਤਲਾ, ਇਹ ਤੇ ਤਿਸ ਦਾ ਬੱਚਾ ਹੈ ਹੀ ਨਹੀਂ। ਨੀਵੀਂ ਪਾ ਕੇ ਬਾਹਰ ਆ ਗਿਆ। ਮਹਾਤਮਾ ਜੀ ਨੇ ਆਖਿਆ, ਰਾਜਨ ਤੇਰੇ ਕੋਲ ਸੈਨਾਪਤੀ ਨੇ, ਫੌਜਦਾਰ ਨੇ, ਅਹਿਲਕਾਰ ਨੇ, ਯੋਧੇ ਨੇ, ਨੌਕਰ ਚਾਕਰ ਨੇ, ਇਸ ਪੁਤਲੇ ਨੂੰ ਕੱਢਣ ਵਾਸਤੇ ਤੂੰ ਕਿਸੇ ਹੋਰ ਨੂੰ ਕਿਉਂ ਨਹੀਂ ਭੇਜਿਆ? ਤੇ ਰਾਜਾ ਕਹਿਣ ਲੱਗਾ, ਮਹਾਤਮਾ ਜੀ ਮੈਂ ਜਾਣਿਆ ਤੁਸਾਂ ਨੇ ਮੇਰਾ ਪੁੱਤ ਸੁੱਟ ਦਿੱਤਾ ਹੈ, ਮੇਰਾ ਪੁੱਤ ਡੁੱਬ ਨਾ ਜਾਵੇ, ਨੁਕਸਾਨ ਨਾ ਹੋ ਜਾਵੇ, ਇਸ ਕਰਕੇ ਕਿਸੇ ਦੂਜੇ ਦਾ ਚੇਤਾ ਹੀ ਨਹੀਂ ਆਇਆ, ਮੈਂ ਤੁਰੰਤ ਆਪ ਛਾਲ ਮਾਰ ਦਿੱਤੀ ਆਪਣੇ ਪੁੱਤ ਨੂੰ ਬਚਾਵਾਂ। ਤਦ ਮਹਾਤਮਾ ਜੀ ਨੇ ਕਹਿਣਾ ਕੀਤਾ, ਹੈ ਰਾਜਨ ਐਸਾ ਹੀ ਸੁਭਾਅ ਪਰਮੇਸ਼ਰ ਦਾ ਹੈ, ਜਿਵੇਂ ਤੂੰ ਪਿਤਾ ਦਾ ਧਰਮ ਨਿਭਾਇਆ ਨਾ, ਸਾਰੇ ਅਹਿਲਕਾਰ ਹੁੰਦਿਆਂ ਹੋਇਆ ਕਿਸੇ ਹੋਰ ਨੂੰ ਨਹੀਂ ਭੇਜਿਆ, ਕਿਧਰੇ ਦੇਰੀ ਨਾ ਹੋ ਜਾਵੇ, ਆਪ ਛਾਲ ਮਾਰੀ ਹੈ, ਪਰਮੇਸ਼ਰ ਜੀ ਕਿਸੇ ਹੋਰ ਨੂੰ ਨਹੀਂ ਭੇਜਦੇ ਕਿ ਯਾਦ ਕਿਸੇ ਹੋਰ ਦੇ ਪਹੁੰਚਦਿਆਂ ਦੇਰੀ ਨਾ ਹੋ ਜਾਵੇ। ਜਿੱਥੇ ਵੀ ਭਗਤ ਜਨ ਯਾਦ ਕਰਦੇ ਨੇ ਪਰਮੇਸ਼ਰ ਜੀ ਤੁਰੰਤ ਆਪ ਪਹੁੰਚ ਜਾਂਦੇ ਨੇ। ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾ ਤਹਾ ਉਠਤਾਵੈ, ਆਪਣਾ ਦਾਸ ਆਪ ਸੰਭਾਲਿਆ। ਚਾਰੇ ਹੀ ਯੁੱਗਾਂ ਦੇ ਵਿੱਚ ਸਰਬਤ ਸਥਾਨਾਂ ਤੇ ਜਿੱਥੇ ਜਿੱਥੇ ਵੀ ਕਿਸੇ ਦਾਸ ਨੇ ਯਾਦ ਕੀਤਾ, ਪਰਮੇਸ਼ਰ ਜੀ ਨੇ ਆਪ ਆ ਕਰਕੇ ਆਪਣੇ ਦਾਸਾਂ ਦੀ ਸੰਭਾਲ ਕੀਤੀ ਹੈ।
1: ਸੇਜ ਸੁਹਾਵੀ ਰਸ ਬਣੀ,
0: ਭਾਈ ਉਹਨਾਂ ਦੀ ਭਗਤ ਜਨਾਂ ਦੀ ਹਿਰਦੇ ਜਰੂਪੀ ਜਿਹੜੀ ਸਹਿਜਾਏ ਨਾ, ਉਹ ਸ਼ੋਭਨੀਕ ਹੋਈ ਹੈ ਤੇ ਰਸ ਬਣੀ, ਬਹੁਤੇ ਹੀ ਪ੍ਰੇਮ ਵਾਲੀ ਅਵਸਥਾ ਤਿੰਨਾਂ ਦੀ ਬਣੀ ਹੈ। ਰਸ ਬਣੀ, ਬਣੀ ਨਾਮ ਕਿਆਰੀ ਦਾ, ਫੁਲਵਾੜੀ ਦਾ, ਹਿਰਦੇ ਰੂਪੀ ਫੁਲਵਾੜੀ ਉਹਨਾਂ ਦੀ ਬਹੁਤੀ ਹੀ ਭਗਤੀ ਰੂਪੀ ਖੁਸ਼ਬੂ ਦੇ ਸਹਿਤ ਹੋਈ ਹੈ।
1: ਆਏ ਮਿਲੇ ਪ੍ਰਭ ਸੁਖ ਧਨੀ,
0: ਜੋ ਪਰਮੇਸ਼ਰ ਜੀ ਸਾਰੇ ਸੁਖਾਂ ਦੇ ਦੇਣ ਵਾਲੇ ਧਨੀ ਮਾਲਕ ਨੇ ਨਾ, ਆਪ ਆ ਕਰਕੇ ਆਪਣੇ ਪਿਆਰਿਆਂ ਨੂੰ ਮਿਲੇ ਹਨ ਜੀਓ।
1: ਮੇਰਾ ਗੁਣ ਅਵ ਗੁਣ ਨਾ ਵਿਚਾਰੇ,
0: ਮਹਾਰਾਜ ਜਿਨ੍ਹਾਂ ਨੂੰ ਪਰਮੇਸ਼ਰ ਜੀ ਮਿਲਦੇ ਨੇ ਉਹਨਾਂ ਨੂੰ ਕੋਈ ਮਾਣ ਨਹੀਂ ਹੁੰਦਾ ਕਿ ਅਸੀਂ ਰੱਬ ਨੂੰ ਪਾ ਲਿਆ। ਦੁਨੀਆਂ ਦੇ ਅੰਦਰ ਕੋਈ ਰੁਤਬਾ ਪਾ ਲਵੇ, ਕੋਈ ਮੁਰਾਤਬਾ ਪਾ ਲਵੇ, ਕੋਈ ਪਦਵੀ ਪਾ ਲਵੇ, ਕੋਈ ਆਫਿਸਰ ਬਣ ਜਾਵੇ, ਕੋਈ ਕੁਰਸੀ ਪ੍ਰਾਪਤ ਕਰ ਲਵੇ, ਕੋਈ ਪ੍ਰੋਪਰਟੀ ਬਣਾ ਲਵੇ, 5-7 ਪਲਾਟ ਖਰੀਦ ਲਵੇ, ਵੱਡ ਵੱਡਾ ਬੰਗਲਾ ਬਣਾ ਲਵੇ ਤੇ ਦੁਨੀਆਂ ਦੇ ਲੋਕ ਮਾਣ ਕਰਦੇ ਨੇ ਮੈਂ ਏਡੀ ਵੱਡੀ ਪ੍ਰਾਪਤੀ ਕਰ ਲਈ। ਤੇ ਜਿਨ੍ਹਾਂ ਨੇ ਸੱਚਮੁੱਚ ਹੀ ਏਡੀ ਵੱਡੀ ਪ੍ਰਾਪਤੀ ਕਰ ਲਈ ਕਿ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ, ਕੀ ਉਹ ਮਾਣ ਨਹੀਂ ਕਰਦੇ? ਮਹਾਰਾਜ ਤਿੰਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਉਹ ਮਾਣ ਨਹੀਂ ਕਰਦੇ, ਨਿਰਮਾਣ ਉਹ ਕਰਕੇ ਰਹਿੰਦੇ, ਬੇਨਤੀਆਂ ਕਰਦੇ ਨੇ, ਮੇਰਾ ਗੁਣ ਮੇਰੇ ਵਿੱਚ ਗੁਣ ਤੇ ਕੋਈ ਹੈ ਹੀ ਨਹੀਂ ਸੀ, ਔਗਣਾਂ ਦਾ ਭਰਿਆ ਸੀ, ਅਵਗਣ ਨਾ ਵਿਚਾਰਿਆ। ਤੇ ਪਰਮੇਸ਼ਰ ਜੀ ਐਸੇ ਦਾਤਾ ਜੀ ਨੇ ਜਿਨ੍ਹਾਂ ਨੇ ਮੇਰੇ ਔਗਣਾਂ ਨੂੰ ਨਹੀਂ ਵਿਚਾਰਿਆ, ਕਿਰਪਾ ਕਰਕੇ ਸਰੂਪ ਰੂਪ ਨਾਲ ਮਿਲਿਆ ਹੈ।
1: ਰੱਬ ਨਾਨਕ ਚਰਨ ਪੂਜਾਰਿਆ।
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਜੀ ਦੇ ਪਿਆਰੇ ਇਵੇਂ ਬਚਨ ਕਈ ਕਰਦੇ ਨੇ, ਪ੍ਰਭੂ ਜੀ ਨੇ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਸਾਡੇ ਤਾਂ ਆਪਣੇ ਚਰਨਾਂ ਦੀ ਪੂਜਾ ਆਪ ਕਰਵਾ ਲਈ ਹੈ, ਆਪ ਹੀ ਕਿਰਪਾਲਤਾ ਕਰਕੇ ਅੰਮ੍ਰਿਤ ਵੇਲੇ ਉਠਾਇਆ, ਆਪ ਹੀ ਇਸ਼ਨਾਨ ਕਰਵਾਇਆ, ਆਪ ਹੀ ਚੌਂਕੜਾ ਮਰਵਾਇਆ, ਆਪ ਹੀ ਜਪ ਕਰਵਾਇਆ, ਆਪ ਨਿਤਨੇਮ ਕਰਵਾਇਆ, ਆਪ ਹੀ ਧਰਮ ਦੀ ਕਿਰਤ ਕਰਵਾਈ ਏ, ਆਪ ਹੀ ਦਸਵੰਧ ਕਢਾ ਲਿਆ, ਆਪ ਹੀ ਸੇਵਾ ਦੇ ਵਿੱਚ ਲਾ ਲਿਆ, ਆਪ ਹੀ ਆਪਣੇ ਦਾਸ ਬਣਾਇਆ, ਆਪ ਹੀ ਆਪਣੇ ਦਰ ਦੇ ਝਾੜੂ ਬਰਦਾਰ ਬਣਾ ਲਿਆ, ਚੌਰ ਬਰਦਾਰ ਬਣਾ ਲਿਆ, ਚੋਬਦਾਰ ਬਣਾ ਲਿਆ, ਆਪ ਹੀ ਆਪਣੇ ਵਜ਼ੀਰ ਬਣਾ ਲਿਆ, ਆਪ ਹੀ ਆਪਣੇ ਗੁਰੂ ਘਰ ਦੇ ਕੀਰਤਨੀਏ ਬਣਾ ਲਿਆ, ਆਪ ਹੀ ਵਕਤਾ ਬਣਾ ਲਿਆ, ਸਾਰੀਆਂ ਸੇਵਾਵਾਂ ਵਾਹਿਗੁਰੂ ਜੀ ਨੇ ਆਪ ਹੀ ਬਖਸ਼ੀਆਂ ਨੇ। ਇਹ ਮਾਣ ਨਹੀਂ ਕਰਦੇ ਕਿ ਮੈਂ ਪਦਵੀ ਨੂੰ ਪਾ ਲਿਆ, ਮੈਂ ਗੁਰੂ ਘਰ ਚ ਮੁਰਾਤਬਾ ਪ੍ਰਾਪਤ ਕਰ ਲਿਆ, ਜਾਂ ਮੈਂ ਪਰਮ ਪਦ ਨੂੰ ਪਾ ਲਿਆ, ਮੈਂ ਗੁਰੂ ਘਰ ਚ ਮੁਰਾਤਬਾ ਪ੍ਰਾਪਤ ਕਰ ਲਿਆ,

0: ਅੰਮ੍ਰਿਤ ਨਾਮ ਨੂੰ ਜਪਣ ਵਾਲਿਆਂ ਨੂੰ ਹੋਰ ਕੀ ਪ੍ਰਾਪਤ ਹੁੰਦਾ ਸੱਚੇ ਪਾਤਸ਼ਾਹ? ਅੰਮ੍ਰਿਤ ਨਾਮ ਦਾ ਫਲ ਦੱਸੋ ਜੀ, ਜਪਣੇ ਦਾ ਮਹੱਤਵ ਕੀ ਹੈ? ਤਾਂ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਕਿਲ ਵਿਖ ਬਿਨਸੇ ਗਾਏ ਗੁਨਾ।
0: ਹੇ ਪਿਆਰਿਓ ਗੁਰਸਿੱਖੋ, ਜਿਨ੍ਹਾਂ ਕਿਨ੍ਹਾਂ ਨੇ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ ਨਾ, ਉਹਨਾਂ ਦੇ ਕਿਲ ਵਿਖ ਬਿਨਸੇ ਸਾਰੇ ਜਿੰਨੇ ਵੀ ਕੀਤੇ ਹੋਏ ਕਰੋੜਾਂ ਜਨਮਾਂ ਦੇ ਅੰਦਰ ਅਰਬਾਂ ਖਰਬਾਂ ਅਸੰਖਾ ਪਾਪ ਸਨ ਨਾ, ਉਹ ਸਾਰੇ ਬਿਨਸੇ ਨਾਸ ਹੋ ਗਏ ਜੀ। ਕਿਨ੍ਹਾਂ ਦੇ? ਗਾਏ ਗੁਨਾ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਹਰ ਜਸ ਜਿਨ੍ਹਾਂ ਨੇ ਕੀਤਾ ਹੈ, ਉਹਨਾਂ ਦੇ ਸਾਰੇ ਬੱਜਰ ਪਾਪ ਸਮਾਨ ਪਾਪ ਇਸ ਜਨਮ ਦੇ ਪਿਛਲੇ ਜਨਮਾਂ ਦੇ ਕਰੋੜਾਂ ਜਨਮਾਂ ਦੇ ਨਾਸ ਹੋ ਗਏ ਹਨ ਜੀਓ।
1: ਅਨ ਦਿਨ ਉਪਜੀ ਸਹਿਜ ਧੁਨਾ।
0: ਉਹਨਾਂ ਦੇ ਹਿਰਦੇ ਦੇ ਅੰਦਰ ਰਾਤ ਦਿਨ ਸਹਿਜ ਧੁਨਾ ਆਨੰਦਦਾਇਕ ਨਾਮ ਦੀ ਧੁਨੀ ਹੀ ਉਪਜੀ ਹੈ। ਪਰਾ ਬਾਣੀ ਦੁਆਰਾ ਹਿਰਦੇ ਦੇ ਵਿੱਚ ਨਾਮ ਨੂੰ ਹੀ ਜਪਦੇ ਨੇ। ਬਾਣੀ ਉਚਰਾਹੇ ਸਾਧ ਜਨ ਅਮਿਓ ਚਲਹੇ ਝਰਣੇ, ਰਸਨਾ ਦੇ ਨਾਲ ਬੋਲ ਕਰਕੇ ਬੈਖਰੀ ਬਾਣੀ ਦੁਆਰਾ, ਮਦਮਾ ਬਾਣੀ ਦੁਆਰਾ, ਪਸੰਤੀ ਬਾਣੀ ਦੁਆਰਾ, ਪਰਾ ਬਾਣੀ ਦੁਆਰਾ ਭਾਈ ਨਾਮ ਦੀ ਧੁਨੀ ਨੂੰ ਹੀ ਉਚਾਰਦੇ ਨੇ। ਰਸਨਾ ਦੇ ਵਿੱਚੋਂ ਵੀ ਨਾਮ ਨੂੰ ਬੋਲਦੇ ਨੇ, ਹਿਰਦੇ ਚੋਂ ਵੀ ਰੋਮ ਰੋਮ ਕਰਕੇ ਵੀ ਗੁਰਮੁਖ ਰੋਮ ਰੋਮ ਹਰ ਧਿਆਵੈ ਉਹਨਾਂ ਦੇ, ਤੇ ਰੋਮ ਰੋਮ ਦੇ ਵਿੱਚੋਂ ਆਨੰਦਦਾਇਕ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਧੁਨੀ ਪ੍ਰਗਟ ਹੋ ਰਹੀ ਹੈ।
1: ਮਨ ਮੌਲਿਓ ਹਰ ਚਰਨ ਸੰਗ।
0: ਮਹਾਰਾਜ, ਸਾਡਾ ਜਿਹੜਾ ਮਨ ਹੈ ਸਦਾ ਸੋਗ ਦੇ ਸਹਿਤ, ਚਿੰਤਾ ਦੇ ਸਹਿਤ, ਈਰਖਾ ਦੇ ਸਹਿਤ, ਕਾਮਨਾਵਾਂ ਦੇ ਸਹਿਤ, ਵਿਕਾਰਾਂ ਦੇ ਸਹਿਤ, ਬੁਰੇ ਫੁਰਨਿਆਂ ਦੇ ਸਹਿਤ, ਨੀਵੀਂ ਚਿਤਵਨੀ ਦੇ ਸਹਿਤ, ਮਾੜਿਆਂ ਸੰਸਕਾਰਾਂ ਦੇ ਸਹਿਤ ਰਹਿੰਦਾ ਹੈ। ਜਿਹੜੇ ਨਾਮ ਨੂੰ ਜਪਦੇ ਨੇ, ਨਾਮ ਦੀ ਧੁਨੀ ਉਚਾਰਦੇ ਨੇ, ਉਹਨਾਂ ਦੇ ਮਨ ਦੀ ਦਸ਼ਾ ਕਿਹੋ ਜਿਹੀ ਹੁੰਦੀ ਹੈ ਜੀ? ਹਜ਼ੂਰ ਫਰਮਾਉਂਦੇ ਨੇ ਮਨ ਮੌਲਿਓ, ਉਹਨਾਂ ਦਾ ਜਿਹੜਾ ਮਨ ਮੌਲ ਉੱਠਦਾ ਹੈ, ਜਿਵੇਂ ਵਰਖਾ ਪੈਣ 'ਤੇ ਸੁੱਕੀਆਂ ਖੇਤੀਆਂ ਹਰੀਆਂ ਹੋ ਜਾਂਦੀਆਂ ਨੇ ਨਾ, ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਉਹਨਾਂ ਦਾ ਜਿਹੜਾ ਮਨ ਹੈ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹੋ ਜਾਂਦਾ ਹੈ, ਖਿਡਾਓ ਦੇ ਖੇੜੇ ਦੇ ਆਨੰਦ ਦੇ ਸਹਿਤ ਹੋ ਜਾਂਦਾ ਹੈ, ਸਤ ਸੰਤੋਖ ਦਇਆ ਧਰਮ ਵਿਚਾਰ ਦੀ ਸ਼ੁਭ ਹਰਿਆਵਲਤਾ ਹੋ ਜਾਂਦੀ ਹੈ ਤਿੰਨਾਂ ਦੇ ਹਿਰਦੇ ਦੇ ਅੰਦਰ। ਹਰ ਚਰਨ ਸੰਗ, ਜੋ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਚਰਨਾਂ ਦੀ ਸਦਾ ਸੰਗਤ ਕਰਦੇ ਨੇ, ਹਰ ਚਰਨ ਸੰਗ ਅਧਿਸ਼ਠਾਨ ਰੂਪ ਦੇ ਵਿੱਚ ਹਰੀ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਹੀ ਵੱਸਦੇ ਨੇ, ਪਰਮੇਸ਼ਰ ਜੀ ਨੂੰ ਦੂਰ ਨਹੀਂ ਜਾਣਦੇ। ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਸਦਾ ਵਾਹਿਗੁਰੂ ਜੀ ਨੂੰ ਅੰਗ ਸੰਗ ਦੇਖਦੇ ਹਨ।
1: ਕਰ ਕਿਰਪਾ ਸਾਧੂ ਜਨ ਭੇਟੇ।
0: ਉਹਨਾਂ ਦੇ ਉੱਪਰ ਪੂਰਿਆਂ ਸਤਿਗੁਰਾਂ ਨੇ ਅਥਵਾ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਏ, ਤੇ ਵਾਹਿਗੁਰੂ ਜੀ ਦੀ ਅਥਵਾ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਕਰਕੇ ਉਹਨਾਂ ਨੂੰ ਸਾਧੂ ਜਨਾਂ ਦੀ ਪ੍ਰਾਪਤੀ ਹੋਈ ਹੈ। ਸਾਧੂ ਜਨ ਪਰਮੇਸ਼ਰ ਜੀ ਦੇ ਸ੍ਰੇਸ਼ਟ ਮਹਾਤਮਾ ਤਿੰਨਾਂ ਦੇ ਤਾਂ ਹੀ ਮਿਲੇ ਹਨ।
1: ਨਿਤ ਰਾਤ ਹਰ ਨਾਮ ਰੰਗ
0: ਜੀ, ਸਾਧੂ ਕੈਸੇ ਮਿਲੇ ਨੇ ਜਿਹੜੇ ਨਿਤ ਰਾਤਾ ਔਰ ਨਿਤਾ ਪ੍ਰਤੀ ਸਦਾ ਸਦਾ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਹੀ ਰੰਗੇ ਰਹਿੰਦੇ ਨੇ। ਇਸੇ ਪ੍ਰਕਾਰ
1: ਕਰ ਕਿਰਪਾ ਸਾਧੂ ਜਨ ਭੇਟੇ।
0: ਉਹ ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰੋ, ਸਾਨੂੰ ਆਪ ਜੀ ਦੇ ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੋਵੇ, ਸੱਚੇ ਸਾਧੂ ਸੱਚੇ ਮਹਾਤਮਾ ਪ੍ਰਾਪਤ ਹੋ ਜਾਣ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ ਹੋਇਆ ਏ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਗੁਰਮੁਖਤਾਈ ਨੂੰ ਧਾਰਨ ਕਰਕੇ ਅਸਾਧ ਮਨ ਨੂੰ ਸਾਧ ਲਿਆ ਏ, ਉਹ ਹੈ ਸਾਧੂ। ਪੁਨ ਸਾਧ ਵਹੀ ਜਗ ਜਾਨੀ ਹੈ, ਜਾ ਕੇ ਨਹੀਂ ਉਪਾਦ ਮਨ। ਫਿਰ ਜਗਤ ਦੇ ਅੰਦਰ ਉਹੀ ਸਾਧੂ ਜਾਣੇ ਜਾਂਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਆਦੀ ਵਿਆਦੀ ਉਪਾਧੀ ਨਹੀਂ, ਉਹਨਾਂ ਸਾਧੂ ਉਹ ਹੀ ਨੇ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਨ੍ਹਾਂ ਦੇ ਕਰਮ ਨਿਰਮਲ ਨੇ, ਉੱਜਲ ਕਰਮ ਨਾਮ ਜਪਣ ਰੂਪੀ ਉੱਜਲ ਕਰਮਾਂ ਨੂੰ ਕਰਦੇ ਨੇ। ਸਤ ਸੰਤੋਖ ਦਇਆ ਧਰਮ ਗੁਣਾਂ ਦੇ ਧਾਰਨੀ ਨੇ ਐਸੇ ਸਾਧੂ ਨੇ, ਤੇ ਬੇਨਤੀਆਂ ਕਰਦੇ ਨੇ ਮਹਾਰਾਜ ਨਾਮ ਦੇ ਰਸੀਏ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਿਤ ਹਿਰਦੇ ਵਾਲੇ ਜਿਹੜੇ ਆਪ ਜੀ ਦੇ ਸਾਧੂ ਨੇ ਨਾ, ਕਿਰਪਾ ਕਰੋ ਸਾਨੂੰ ਤਿੰਨਾਂ ਦੇ ਨਾਲ ਮੇਲ ਦੇਵੋ।
1: ਨਿਤ ਰਾਤ ਹਰ ਨਾਮ ਰੰਗ।
0: ਮਹਾਰਾਜ ਤਿੰਨਾਂ ਸਾਧੂ ਜਨਾਂ ਦੇ ਨਾਲ ਮਿਲ ਕਰਕੇ ਸਾਡਾ ਵੀ ਜਿਹੜਾ ਮਨ ਹੈ ਆਪ ਜੀ ਦੇ ਪ੍ਰੇਮ ਰੰਗ ਦੇ ਅੰਦਰ, ਨਾਮ ਰੰਗ ਦੇ ਅੰਦਰ ਰੰਗਿਆ ਜਾਵੇ। ਰੰਗ ਲਾਗਤ ਲਾਗਤ ਲਾਗਤ ਹੈ, ਜਿਸ ਕਿਸੇ ਦੀ ਸੰਗਤ ਕਰੀਏ ਨਾ, ਉਹ ਸੰਗਤ ਦਾ ਜਿਹੜਾ ਰੰਗ ਹੈ ਹੌਲੀ ਹੌਲੀ ਲੱਗਦੇ

0: ਲੱਗਦਿਆ ਲਾਗੀ ਜਾਂਦਾ ਹੈ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਭਗਤ ਕਬੀਰ ਸਾਹਿਬ ਜੀ ਨੂੰ ਕਹਿੰਦੇ ਸਨ ਨਾ। ਆ ਕੇ ਤਿੰਨਾਂ ਦੀ ਮਾਤਾ ਨੂੰ ਸਖੀਆਂ ਨੇ ਕਹਿਣਾ, ਗੁਆਂਢਣਾਂ ਨੇ ਕਹਿਣਾ, ਸਖੀਏ ਤੇਰਾ ਪੁੱਤ ਕਬੀਰ ਵਿਗੜ ਗਿਆ। ਤੇ ਭਗਤ ਕਬੀਰ ਸਾਹਿਬ ਜੀ ਨੇ ਫਿਰ ਬਚਨ ਕੀਤੇ ਨਾ, ਜਿਵੇਂ ਪਾਰਸ ਦੇ ਨਾਲ ਲੱਗ ਕਰਕੇ ਤਾਂਬਾ ਵਿਗੜ ਜਾਂਦਾ ਤੇ ਸੋਨਾ ਹੋ ਜਾਂਦਾ, ਵਿਗੜਿਓ ਕਬੀਰਾ ਰਾਮ ਦੁਹਾਈ। ਕਹਿਣ ਲੱਗੇ ਦੁਹਾਈ ਰਾਮ ਜੀ ਦੀ, ਸੱਚਮੁੱਚ ਹੀ ਕਬੀਰ ਵਿਗੜ ਗਿਆ ਜਿਹੜਾ ਸੰਤ ਜਨਾਂ ਦੇ ਨਾਲ ਮਿਲ ਕੇ ਰਾਮ ਰੂਪ ਹੋ ਗਿਆ, ਰੱਬ ਰੂਪ ਹੋ ਗਿਆ। ਮੈਂ ਸੱਚਮੁੱਚ ਹੀ ਵਿਗੜ ਗਿਆ, ਮਨੁੱਖ ਤੋਂ ਵਿਗੜ ਕੇ ਰੱਬ ਰੂਪ ਹੋ ਗਿਆ, ਹੁਣ ਆਮ ਜਨ ਨਹੀਂ ਰਿਹਾ। ਇਸ ਪ੍ਰਕਾਰ ਉਹ ਨਾਮ ਰੰਗ ਦੇ ਅੰਦਰ ਰੰਗੇ ਹੁੰਦੇ ਨੇ। ਸੋ ਬੇਨਤੀ ਕਰਦੇ ਨੇ ਇਹ ਪਰਮੇਸ਼ਰ ਜੀ, ਐਸੇ ਮਹਾਤਮਾ ਦੀ ਸੰਗਤ ਸਾਨੂੰ ਮਿਲ ਜਾਵੇ, ਹਰ ਨਾਮ ਰੰਗ, ਜਿਨ੍ਹਾਂ ਦੀ ਸੰਗਤ ਕਰਕੇ ਸਾਡਾ ਇਹ ਜਿਹੜਾ ਮਨ ਹੈ ਨਾ, ਅਸਾਧ ਮਨ, ਇਹ ਸਾਧਿਆ ਜਾਵੇ, ਅੰਮ੍ਰਿਤ ਨਾਮ ਦੀ ਰੰਗਣ ਦੇ ਅੰਦਰ ਰੰਗਿਆ ਜਾਵੇ, ਅੰਮ੍ਰਿਤ ਨਾਮ ਦੇ ਅੰਦਰ ਭਿੱਜ ਜਾਵੇ, ਲਬਰੇਜ਼ ਹੋ ਜਾਵੇ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ,
1: ਕਰ ਕਿਰਪਾ ਪ੍ਰਗਟੇ ਗੋਪਾਲ,
0: ਭਾਈ ਕਰ ਕਿਰਪਾ, ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ
1: ਸ੍ਰੀ ਵਾਹਿਗੁਰੂ,
0: ਜਿਸ ਸ਼ੁਭ ਕਰਮ ਦੇ ਪ੍ਰਥਾਏ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਨਾਲ ਮਿਲ ਕਰਕੇ ਕੇਵਲ ਤਾਂ ਕੇਵਲ ਸ਼ੁੱਧ ਸਰੂਪ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕਰ, ਕਾਰੇ ਕਿਰਪਾ, ਜਿਨ੍ਹਾਂ ਦੇ ਉੱਪਰ ਪੂਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਨਾ, ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਪ੍ਰਗਟੇ ਗੋਪਾਲ, ਤਿੰਨਾਂ ਦੇ ਹਿਰਦੇ ਦੇ ਅੰਦਰ ਗੋਪਾਲ, ਗੋ ਨਾਮ ਸ੍ਰਿਸ਼ਟੀ ਦਾ, ਧਰਤੀ ਦਾ, ਪਾਲ ਨਾਮ ਪਾਲਣਾ ਕਰਨ ਵਾਲੇ ਦਾ, ਸਾਰੀ ਪ੍ਰਿਥਵੀ ਦੀ ਸ੍ਰਿਸ਼ਟੀ ਦੀ ਪ੍ਰਤ ਪਾਲਣਾ ਕਰਨ ਵਾਲੇ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਆ ਕਰਕੇ ਪ੍ਰਗਟ ਹੋਏ ਨੇ, ਹਿਰਦੇ ਦੇ ਅੰਦਰ ਸਾਖਿਆਤਕਾਰ ਹੋਏ ਹਨ ਜੀਓ।
1: ਲੜ ਲਾਏ ਉਧਾਰੇ ਦੀਨ ਦਿਆਲ,
0: ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਤਿੰਨਾਂ ਨੂੰ ਆਪਣੇ ਲੜ ਲਾ ਲਿਆ ਹੈ। ਅਥਵਾ ਮਹਾਰਾਜ ਜੀ ਪਰਮੇਸ਼ਰ ਜੀ ਕਿਹਨਾਂ ਦੇ ਹਿਰਦੇ ਦੇ ਅੰਦਰ ਪ੍ਰਗਟੇ ਨੇ, ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਲੜ ਲਾਏ ਉਧਾਰੇ ਦੀਨ ਦਿਆਲ,
0: ਭਾਈ ਜਿਨ੍ਹਾਂ ਦੇ ਉੱਪਰ, ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਸਤਿਗੁਰ ਦੇਵ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਿਆਲੂ ਹੋਏ ਨੇ ਨਾ, ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਲੜ ਲਾ ਲਿਆ ਨਾ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ, ਜਿਨ੍ਹਾਂ ਨੂੰ ਆਪਣੇ ਲੜ ਲਾ ਲਿਆ ਉਹਨਾਂ ਦਾ ਆਉਣਾ ਸਫਲ ਹੈ। ਭਾਈ ਉਹਨਾਂ ਦੀ ਮਾਤਾ ਵੀ ਧੰਨਤਾ ਦੇ ਯੋਗ ਹੈ, ਜਿਸ ਮਾਤਾ ਨੇ ਐਸੇ ਬਾਲ ਨੂੰ, ਐਸੇ ਸੰਤ ਨੂੰ, ਐਸੇ ਜਨ ਨੂੰ ਜਨਮ ਦਿੱਤਾ ਹੈ, ਜਿਸ ਨੂੰ ਸਤਿਗੁਰੂ ਜੀ ਨੇ ਆਪਣੇ ਲੜ ਲਾਇਆ ਹੈ। ਲੜ ਲਾਏ ਉਧਾਰੇ ਦੀਨ ਦਿਆਲ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਲੜ ਦੇ ਨਾਲ ਲਾ ਲਿਆ, ਸ਼ਰਨ ਰੂਪੀ, ਬੰਦਗੀ ਰੂਪੀ, ਗੁਰਸਿੱਖੀ ਰੂਪੀ ਪੱਲੇ ਦੇ ਨਾਲ, ਨਾਮ ਰੂਪੀ ਪੱਲੇ ਦੇ ਨਾਲ ਲਾ ਲਿਆ, ਉਧਾਰੇ ਦੀਨ ਦਿਆਲ। ਸਤਿਗੁਰੂ ਜੀ ਦੇ ਪੱਲੇ ਲੱਗੇ ਜਾਣ ਕਰਕੇ ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਹਰੀ ਜੀ ਨੇ ਤਿੰਨਾਂ ਨੂੰ

0: ਆਤਮਨਿਰਮਾਣਤਾ ਵਾਲਾ, ਨਿਮਰਤਾ ਵਾਲਾ ਹੋ ਕਰਕੇ ਸਾਧੂ ਜਨਾਂ ਦੇ ਚਰਨਾਂ ਦੀ ਧੂੜ ਹੀ ਹੋ ਰਿਹਾ ਹੈ। ਇਵੇਂ ਬੇਨਤੀਆਂ ਕਰਦੇ ਨੇ, ਮਹਾਰਾਜ ਜੀ ਸਾਡੇ ਤੇ ਕਿਰਪਾਲਤਾ ਇਹ ਕਰ ਦਿਓ, ਅਸੀਂ ਮਨ ਕਰਕੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਹੀ ਹੋ ਰਹੀਏ। ਧੂੜੀ ਮੱਜਣ ਸਾਧਕੇ ਸਾਈਂ ਥੀਏ ਕਿਰਪਾਲ, ਅਥਵਾ ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਮਹਾਰਾਜ ਮੇਰੇ ਵਾਸਤੇ ਇਹੋ ਵੱਡਾ ਭਾਰੀ ਦਾਨ ਹੈ, ਆਪ ਜੀ ਦੇ ਸੰਤ ਜਨਾਂ ਦਿਆਂ ਚਰਨਾਂ ਦੀਆਂ ਤਲੀਆਂ ਦੀ ਧੂੜ ਮੈਨੂੰ ਮਿਲ ਜਾਵੇ ਨਾ, ਤੇ ਮੈਂ ਲੈ ਕਰਕੇ ਮਸਤਕ ਤੇ ਲਾਵਾਂ, ਜਿਸ ਨੂੰ ਲਾਉਣ ਦੇ ਨਾਲ ਮੇਰੇ ਮਸਤਕ ਦੇ ਜਿਹੜੇ ਪੁੱਠੇ ਭਾਗ ਨੇ ਉਹ ਵੀ ਸਿੱਧੇ ਹੋ ਜਾਣ। ਮੇਰੇ ਮੰਦ ਕਰਮਾਂ ਕਰਕੇ ਪੁੱਠੇ ਲਿਖੇ ਹੋਏ ਨੇ ਮਹਾਰਾਜ, ਉਹ ਸਿੱਧੇ ਹੋ ਜਾਣ। ਸੋ ਗੁਰਸਿੱਖਾ ਕੀ ਹਰ ਧੂੜ ਦੇਹ, ਹਮ ਪਾਪੀ ਪੀਗਤ ਪਾਹੇ। ਭਾਈ ਸ਼ਾਹਬਾਜ ਸਿੰਘ ਜੀ ਨੂੰ, ਸ਼ੁਬੇਗ ਸਿੰਘ ਜੀ ਨੂੰ ਜ਼ਕਰੀਆ ਖਾਨ ਦੇ ਹੁਕਮ ਦੇ ਨਾਲ ਕੈਦ ਵਿੱਚ ਪਾਇਆ ਹੋਇਆ ਨਾ, ਭਾਈ ਸ਼ਾਹਬਾਜ ਸਿੰਘ ਜੀ ਨੂੰ ਵੱਖਰਾ, ਸ਼ੁਬੇਗ ਸਿੰਘ ਜੀ ਨੂੰ ਵੱਖਰਾ ਕੈਦ ਕੀਤਾ ਹੋਇਆ। ਬੜੇ ਜ਼ੁਲਮ ਕਰਦੇ ਨੇ, ਜ਼ੁਲਮੋ ਸਿਤਮ ਕਰਦੇ ਨੇ, ਪਿਆਸਿਆਂ ਰੱਖਦੇ ਨੇ, ਭੁੱਖਿਆਂ ਰੱਖਦੇ ਨੇ, ਕੋਰੜਿਆਂ ਦੀ ਮਾਰ ਮਾਰਦੇ ਨੇ, ਲਾਲਚ ਦਿੰਦੇ ਨੇ, ਡਰਾਵੇ ਵੀ ਦਿੰਦੇ ਨੇ, ਧਮਕਾਉਂਦੇ ਵੀ ਨੇ ਤੇ ਲਾਲਚ ਵੀ ਦਿੰਦੇ ਨੇ। ਕਿਲਿਆਂ ਦੇ ਮਾਲਕ ਹੋ ਜਾਵੋਗੇ, ਖਜ਼ਾਨਿਆਂ ਦੇ ਮਾਲਕ ਹੋ ਜਾਵੋਗੇ, ਫੌਜਾਂ ਦੇ ਮਾਲਕ ਹੋ ਜਾਵੋਗੇ, ਰਾਜ ਭੋਗੋਗੇ, ਬੇਗਮਾਂ ਦੇ ਡੋਲੇ ਦਿੱਤੇ ਜਾਣਗੇ, ਸਵਰਗ ਦੇ ਵਿੱਚ 72-72 ਹੂਰਾਂ ਮਿਲਣਗੀਆਂ। ਇਸਲਾਮ ਮਤ ਨੂੰ ਧਾਰਨ ਕਰ ਲਵੋ, ਲੋਕ ਦੇ ਸਮੇਤ ਸਵਰਗ ਦੇ ਸਾਰਿਆਂ ਸੁੱਖਾਂ ਨੂੰ ਜੁੱਤੀ ਦੇ ਨਾਲ ਠਕਰਾਉਂਦੇ ਨੇ। ਭਾਈ ਸ਼ੁਬੇਗ ਸਿੰਘ ਜੀ ਤੇ ਸ਼ਾਹਬਾਜ ਸਿੰਘ ਜੀ ਕਿਸੇ ਸੁੱਖ ਨੂੰ ਦੇਖ ਕਰਕੇ ਮਨ ਨੂੰ ਡਲਾਉਂਦੇ ਨਹੀਂ। ਆਖਿਰਕਾਰ ਜ਼ਾਲਮਾਂ ਨੇ, ਜਰਵਾਣਿਆਂ ਨੇ ਛੱਤ ਦੇ ਨਾਲ ਬੰਨ ਲਏ ਹੱਥ ਉੱਪਰ ਨੂੰ ਕਰਕੇ ਭਾਈ ਸ਼ਾਹਬਾਜ ਸਿੰਘ ਜੀ ਦੇ। ਚੜ੍ਹਦੀ ਜਵਾਨੀ ਹੈ, ਚਾਰ ਚੁਫੇਰੇ ਬਰਸ਼ਿਆਂ ਵਾਲੇ ਖੜ੍ਹੇ ਹੋ ਗਏ। ਹੁਕਮ ਦਿੱਤਾ ਗਿਆ ਬਰਸ਼ਿਆਂ ਦੀਆਂ ਚੋਭਾਂ ਲਾਉਣੀਆਂ ਨੇ, ਇੱਕ ਇੱਕ ਇੰਚ, ਅੱਧਾ ਅੱਧਾ ਇੰਚ ਜਿਹੜਾ ਬਰਸ਼ਾ ਸਰੀਰ ਦੇ ਅੰਦਰ ਧੱਸ ਜਾਵੇ ਪਰ ਬਰਸ਼ਾ ਆਰ ਪਾਰ ਨਹੀਂ ਕਰਨਾ। ਚਾਰ ਚੁਫੇਰੇ ਬਰਸ਼ਿਆਂ ਵਾਲੇ ਖੜ ਗਏ, ਲੱਤਾਂ ਦੇ ਅੰਦਰ, ਲੱਤਾਂ ਦੀਆਂ ਪਿੰਜਣੀਆਂ, ਪਿੰਨੀਆਂ ਦੇ ਅੰਦਰ, ਪੱਟਾਂ ਦੇ ਅੰਦਰ, ਕਮਰ ਦੇ ਅੰਦਰ, ਪੇਟ ਦੇ ਉੱਪਰ, ਛਾਤੀ ਦੇ ਉੱਪਰ ਬਰਸ਼ਿਆਂ ਦੀਆਂ ਚੋਭਾਂ ਮਾਰਦੇ ਨੇ। ਅੱਧਾ ਅੱਧਾ ਇੰਚ ਇੰਚ ਇੰਚ ਬਰਸ਼ਾ ਸਰੀਰ ਦੇ ਅੰਦਰ ਧੱਸ ਜਾਂਦਾ ਹੈ, ਸਰੀਰ ਸਾਰਾ ਬਰਸ਼ੇ ਮਾਰ ਮਾਰ ਕੇ ਛਾਨਣੀ ਕਰ ਦਿੱਤਾ ਹੋਇਆ। ਲਹੂ ਇਵੇਂ ਸਰੀਰ 'ਚੋਂ ਚੋਰਿਆ ਜਿਵੇਂ ਮਸ਼ਕ ਵਿੱਚ ਮੋਰੀਆਂ ਕੀਤੀਆਂ ਹੋਣ ਤੇ ਪਾਣੀ 'ਚੋਂਦਾ ਹੈ। ਤੇ ਇਸ ਵੇਲੇ ਕਹਿੰਦੇ ਨੇ, ਦੱਸ ਇਸਲਾਮ ਮਤ ਕਬੂਲ ਕਰੇਗਾ? ਬੇਹੋਸ਼ ਹੁੰਦਿਆਂ ਦੇ ਮੁੱਖ ਵਿੱਚੋਂ ਨਿਕਲ ਗਿਆ, ਹਾਂ ਮੈਂ ਕਬੂਲ ਕਰਦਾ ਹਾਂ। ਉਸ ਵੇਲੇ ਕਾਜੀ ਗਲ ਮੇਲੇ ਨੇ, ਵਧਾਈਆਂ ਦਿੱਤੀਆਂ ਨੇ, ਆਤਿਸ਼ਬਾਜ਼ੀਆਂ ਕੀਤੀਆਂ ਗਈਆਂ, ਲੱਡੂ ਵੰਡੇ ਗਏ, ਖੁਸ਼ੀਆਂ ਕੀਤੀਆਂ ਗਈਆਂ। ਜਿਹੜਾ ਕੰਮ ਕਦੇ ਔਰੰਗਜ਼ੇਬ ਤੇ ਸਰਫਰਖਸੀਅਰ ਖਾਨ ਨਾ ਨਾ ਕਰ ਸਕਿਆ, ਜ਼ਕਰੀਆ ਖਾਨ ਕਹਿੰਦਾ ਮੈਂ ਕਰ ਦਿਖਾਇਆ। ਇੱਕ ਸਿੱਖ ਦਾ ਧਰਮ ਛਡਾ ਦਿੱਤਾ ਤੇ ਇਸਲਾਮ ਮਤ ਵਿੱਚ ਲੈ ਆਉਂਦਾ। ਭਾਈ ਸ਼ੁਬੇਗ ਸਿੰਘ ਨੂੰ ਜਾ ਕੇ ਆਖਿਆ, ਤੇਰੇ ਪੁੱਤ ਨੇ ਸਿੱਖੀ ਛੱਡ ਦਿੱਤੀ, ਇਸਲਾਮ ਮਤ ਧਾਰਨ ਕਰ ਲਿਆ, ਤੇਰੀ ਸਿੱਖੀ ਕਿਹੜੇ ਕੰਮ ਹੈ? ਕਿਉਂ ਆਪਣਾ ਬੁਢਾਪਾ ਰੋਲਦਾ, ਕਿਉਂ ਦੁੱਖ ਭੋਗਦਾ, ਕਿਉਂ ਮੌਤ ਨੂੰ ਪ੍ਰਵਾਨ ਕਰਦਾ? ਜਿਵੇਂ ਤੇਰਾ ਪੁੱਤ ਸੁੱਖ ਮਾਣੇਗਾ ਤੂੰ ਵੀ ਸੁੱਖ ਮਾਣ। ਤੇ ਭਾਈ ਸ਼ੁਬੇਗ ਸਿੰਘ ਜੀ ਹੈਰਾਨ ਹੋਏ, ਕਹਿੰਦੇ ਮੇਰੇ ਪੁੱਤ ਨੇ ਸਿੱਖੀ ਛੱਡਣੀ ਪ੍ਰਵਾਨ ਕਰ ਲਈ, ਇਸਲਾਮ ਮਤ, ਦੀਨੇ ਇਸਲਾਮ ਕਬੂਲ ਕਰ ਲਿਆ? ਚਾਹ ਦੇ ਨਾਲ ਕਹਿੰਦੇ ਜੀ ਕਰ ਲਿਆ। ਇੱਧਰ ਉਸਦੇ ਪੁੱਤ ਨੂੰ ਕਹਿੰਦੇ ਨੇ, ਭਾਈ ਸ਼ਾਹਬਾਜ ਸਿੰਘ ਜੀ ਨੂੰ ਸਮਝਾ ਆਪਣੇ ਪਿਓ ਨੂੰ, ਉਹ ਵੀ ਦੀਨੇ ਇਸਲਾਮ ਕਰੇ, ਕਬੂਲ ਤੇ ਸੁੱਖ ਮਾਣੇ। ਉੱਧਰ ਸ਼ੁਬੇਗ ਸਿੰਘ ਜੀ ਨੂੰ ਕਹਿੰਦੇ ਨੇ, ਚੱਲ ਤੇਰੇ ਪੁੱਤ ਦੇ ਕੋਲ ਤੈਨੂੰ ਅੱਖੀਂ ਦਿਖਾਈਏ। ਭਾਈ ਸ਼ੁਬੇਗ ਸਿੰਘ ਜੀ ਕਹਿੰਦੇ ਨੇ, ਠੀਕ ਭਾਈ ਲੈ ਕੇ ਚੱਲੋ। ਜਦੋਂ ਭਾਈ ਸ਼ੁਬੇਗ ਸਿੰਘ ਜੀ ਨੂੰ ਤਿੰਨਾਂ ਦੇ ਪੁੱਤਰ ਸ਼ਾਹਬਾਜ ਸਿੰਘ ਜੀ ਦੇ ਕੋਲ ਲੈ ਕੇ ਆਏ ਨਾ, ਤੇ ਸ਼ਾਹਬਾਜ ਸਿੰਘ ਜੀ ਨੂੰ ਦੇਖ ਕਰਕੇ, ਉਹਨਾਂ ਦੇ ਮਸਤਕ ਨੂੰ ਦੇਖ ਕਰਕੇ, ਹੱਥਾਂ ਵਿੱਚ ਹੱਥਕੜੀਆਂ ਨੇ, ਪੈਰਾਂ ਵਿੱਚ ਬੇੜੀਆਂ ਨੇ, ਭਾਈ ਸ਼ੁਬੇਗ ਸਿੰਘ ਜੀ ਦੇ ਉੱਚਾ ਕਰਕੇ ਚਰਨ ਉਸਦੇ ਮੱਥੇ ਵਿੱਚ ਮਾਰਿਆ। ਜਦੋਂ ਮੱਥੇ ਵਿੱਚ ਮਾਰਿਆ ਤੇ ਪੈਰ ਦਾ ਅੰਗੂਠਾ ਮੱਥੇ ਨਾਲ ਖਹਿ ਕੇ ਲੰਘਿਆ, ਇਵੇਂ ਅੰਗੂਠਾ ਜਿਹੜਾ ਅਸੀਂ ਮੱਥੇ ਦੇ ਉੱਪਰ ਸੁਹਾਇਆ ਜਿਵੇਂ ਕੋਈ ਚੀਜ਼ ਮੇਟੀ ਦੀ ਹੈ। ਫਿਰ ਕਹਿੰਦੇ ਪੁੱਤਰ ਸ਼ਾਹਬਾਜ ਸਿੰਘ, ਦਸ ਦੀਨੇ ਇਸਲਾਮ ਕਬੂਲ ਕਰੇਗਾ, ਦਸ ਗੁਰੂ ਕੀ ਸਿੱਖੀ ਨੂੰ ਛੱਡਦਾ? ਸ਼ੇਰ ਵਾਂਗੂ ਗੱਜ ਕੇ ਕਹਿਣ ਲੱਗਾ, ਪਿਤਾ ਜੀ ਕਿਹੜਾ ਦੀਨੇ ਇਸਲਾਮ, ਮੇਰਾ ਬੰਦ ਬੰਦ ਕੱਟ ਜਾਵੇ, ਰੋਮ ਰੋ ਕਰਕੇ ਉਡਾ ਦਿੱਤਾ ਜਾਵੇ ਸਰੀਰ ਨੂੰ, ਪਰ ਸਿੱਖੀ ਨਹੀਂ ਛੱਡਾਂਗਾ। ਸਾਰੇ ਬੜਾ ਹੈਰਾਨ ਹੋਏ, ਫਿਰ ਜ਼ੁਲਮੋ ਸਤਮ ਕੀਤੇ, ਪਰ ਭਾਈ ਸ਼ਾਹਬਾਜ ਸਿੰਘ ਜੀ ਫਿਰ ਡੋਲੇ ਨਹੀਂ। ਸ਼ੁਬੇਗ ਸਿੰਘ ਜੀ ਨੂੰ ਕਹਿੰਦੇ ਨੇ, ਕੀ ਆਖਿਆ ਆਪਣੇ ਪੁੱਤ ਨੂੰ ਆ ਕੇ? ਤੇ ਭਾਈ ਸ਼ੁਬੇਗ ਸਿੰਘ ਜੀ ਦੱਸਦੇ ਨੇ, ਉਸ ਦੇ ਮੱਥੇ ਦੇ ਉੱਪਰ ਰੇਖਾ ਐਸੀ ਸੀ, ਪੂਰਬਲੇ ਜਨਮ ਦਾ ਕੋਈ ਐਸਾ ਕਰਮ ਸੀ ਜਿਹੜਾ ਇਸ ਜਨਮ ਵਿੱਚ ਅੱਗੇ ਆਇਆ, ਮੱਥੇ ਦੇ ਉੱਪਰ ਲੇਖ ਲਿਖੇ ਸਨ, ਇੱਕ ਵਾਰ ਧਰਮ ਨੂੰ ਛੱਡ ਕੇ ਬੇਮੁਖ ਹੋਵੇਗਾ, ਮੁੜ ਕੇ ਫਿਰ ਸਿੱਖੀ ਵਿੱਚ ਆਵੇਗਾ। ਤੇ ਕਹਿਣ ਲੱਗੇ, ਫਿਰ ਹੁਣ ਸਿੱਖੀ ਛੱਡਣੀ ਪ੍ਰਵਾਨ ਕਿਉਂ ਨਹੀਂ ਕਰਦਾ? ਤੇ ਭਾਈ ਸ਼ੁਬੇਗ ਸਿੰਘ ਜੀ ਨੇ ਬਚਨ ਕੀਤਾ, ਉਸਦੇ ਮੱਥੇ ਵਿੱਚ ਪੈਰ ਦਾ ਅੰਗੂਠਾ ਛੁਹਾ ਕੇ ਨਾ, ਧਰਮ ਨੂੰ ਛੱਡਣ ਵਾਲਾ ਲੇਖ ਹੀ ਮੇਟ ਦਿੱਤਾ ਹੈ, ਉਸਦਾ ਲੇਖ ਹੀ ਬੁਝਾ ਦਿੱਤਾ ਮੱਥੇ ਤੋਂ, ਉਹ ਰੇਖਾ ਹੀ ਮੇਟ ਦਿੱਤੀ ਹੈ ਧਰਮ ਨੂੰ ਛੱਡਣ ਵਾਲੀ। ਇਸ ਕਰਕੇ ਹੁਣ ਧਰਮ ਨਹੀਂ ਛੱਡੇਗਾ। ਜਿੰਨੇ ਜ਼ੁਲਮ ਹੁੰਦੇ ਨੇ ਕਰ ਲਓ, ਜਿੰਨਾ ਜ਼ੋਰ ਲਾ ਸਕਦੇ ਹੋ ਲਾ ਲਓ, ਹੁਣ ਧਰਮ ਛੱਡਾ ਕੇ ਦੱਸੋ। ਸਾਧ ਸੰਗਤ ਜੀ, ਪਿਤਾ ਤੇ ਸਪੁੱਤਰ ਨੂੰ ਦੋਵਾਂ ਨੂੰ ਇੱਕੇ ਦਿਨ ਚਰਖੜੀ ਤੇ ਚੜਾਇਆ ਗਿਆ, ਨਾ ਫਿਰ ਪਿਤਾ ਨੇ ਧਰਮ ਛੱਡਿਆ ਤੇ ਨਾ ਸਪੁੱਤਰ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਐਸੀ ਹੁੰਦੀ ਹੈ ਸੰਤ ਜਨਾਂ ਦੀ ਚਰਨ ਧੂੜ, ਜੋ ਮੱਥੇ ਦੇ ਲੇਖ ਬਦਲਣੇ ਦੇ ਸਮਰੱਥ ਹੈ। ਇਹੋ ਮਨ ਹੋਵਾ ਸਾਧ ਧੂਰ, ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ, ਕਿਰਪਾਲਤਾ ਕਰੋ, ਸਾਡਾ ਇਹ ਜਿਹੜਾ ਮਨ ਹੈ ਨਾ, ਸਾਧੂ ਜਨਾਂ ਦੀ ਚਰਨ ਧੂੜ ਪ੍ਰਾਪਤ ਕਰੇ, ਨਿਮਰਤਾਵਾਨ ਹੋ ਕੇ ਸੇਵਾ ਕਰਦੇ ਰਹੀਏ।
1: ਨਿਤ ਦੇਖਾ ਸਵਾਮੀ ਹਾਜੂਰ,
0: ਐਸੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਨਾ, ਉਹ ਸਵਾਮੀ ਮਾਲਕ ਜੀ ਨੂੰ, ਪਰਮੇਸ਼ਰ ਜੀ ਨੂੰ ਨਿਤਾ ਪ੍ਰਤੀ ਆਪਣੇ ਹਜ਼ੂਰ, ਆਪਣੇ ਸਾਹਮਣੇ ਆਪਣੇ ਅੰਗ ਸੰਗੀ ਤੱਕਦੇ ਹਨ।
1: ਕਾਮ ਕ੍ਰੋਧ ਤ੍ਰਿਸ਼ਨਾ ਗਈ,
0: ਮਹਾਰਾਜ ਸਾਡੇ ਮਨ ਦੇ ਅੰਦਰ ਤਾਂ ਪਦਾਰਥਾਂ ਨੂੰ ਇਕੱਤਰ ਕਰਨੇ ਦੀ ਤ੍ਰਿਸ਼ਨਾ ਹੈ, ਤੇ ਕਾਮ ਕ੍ਰੋਧ ਸਦਾ ਤਨ ਤੇ ਮਨ ਨੂੰ ਸਾੜਦੇ ਨੇ ਕਿ ਉਹਨਾਂ ਨੂੰ ਇਹ ਔਗਣ ਤੇ ਵਿਕਾਰ ਤੰਗ ਨਹੀਂ ਕਰਦੇ। ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦਾ ਕਾਮ ਦਾ ਦੁੱਖ ਵੀ ਚੱਲਿਆ ਗਿਆ, ਕ੍ਰੋਧ ਦਾ ਦੁੱਖ ਵੀ ਚੱਲਿਆ ਗਿਆ, ਤੇ ਤ੍ਰਿਸ਼ਨਾ ਗਈ। ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਵੀ ਚਲੀ ਗਈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਵਸਤੂ ਵਿਚਾਰ ਕਰਕੇ ਹਿਰਦੇ ਦੇ ਵਿੱਚੋਂ ਕਾਮ ਚੱਲਿਆ ਗਿਆ, ਸ਼ਾਂਤੀ ਸੁੱਖ ਕਰਕੇ ਕ੍ਰੋਧ ਚੱਲਿਆ ਗਿਆ, ਅੰਮ੍ਰਿਤ ਨਾਮ ਨੂੰ ਜਪਣੇ ਕਰਕੇ ਹਿਰਦੇ ਚੋਂ ਤ੍ਰਿਸ਼ਨਾ ਵੀ ਮਿਟ ਗਈ ਹੈ ਜੀਓ।
1: ਨਾਨਕ ਪ੍ਰਭ ਕਿਰਪਾ ਭਾਈ,
0: ਪੰਜਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਐਸੀ ਪ੍ਰਭੂ ਪਰਮੇਸ਼ਰ ਜੀ ਦੀ, ਸਰਬ ਕਲਾ ਸਮਰੱਥ ਜੀ ਦੀ, ਤਿੰਨਾਂ ਉੱਤਮ ਅਧਿਕਾਰੀਆਂ ਦੇ ਉੱਪਰ, ਜਗਿਆਸੂਆ ਦੇ ਉੱਪਰ ਕਿਰਪਾ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਤੇ ਵਾਸ਼ਨਾਵਾਂ ਸਾਰੀਆਂ ਤਿੰਨਾਂ ਦੀਆਂ ਮਿਟ ਗਈਆਂ ਹਨ ਜੀਓ।
1: ਬਸੰਤ ਮਹੱਲਾ ਪੰਜਵਾਂ,
0: ਬਸੰਤ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ।
1: ਰੋਗ ਮਿਟਾਏ ਪ੍ਰਭੂ ਆਪ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਬਚਨ ਨੇ, ਜੋ ਜੋ ਦੀਸੈ ਸੋ ਸੋ ਰੋਗੀ। ਦੁਨੀਆਂ ਦੇ ਅੰਦਰ ਜੋ ਜੋ ਵੀ ਪ੍ਰਾਣੀ ਨਜ਼ਰ ਆਉਂਦੇ ਨੇ ਸਾਰੇ ਹੀ ਰੋਗੀ ਨੇ। ਕਿਸੇ ਨੂੰ ਕਾਮ ਦਾ, ਕਿਸੇ ਨੂੰ ਕ੍ਰੋਧ ਦਾ, ਕਿਸੇ ਨੂੰ ਲੋਭ ਦਾ, ਕਿਸੇ ਨੂੰ ਮੋਹ ਦਾ, ਕਿਸੇ ਨੂੰ ਹੰਕਾਰ ਦਾ ਰੋਗ, ਤੇ ਮੂਲ ਰੂਪ ਦੇ ਅੰਦਰ ਇਹ ਪੰਜੇ ਰੋਗ ਸਭਨਾਂ ਨੂੰ ਲੱਗੇ ਹੋਏ ਨੇ। ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ, ਇੱਕ ਇੱਕ ਇਹ ਦੋਸ਼ ਹੀ ਨਾਸ਼ ਕਰ ਦੇਣ ਵਾਲਾ, ਜਿਸ ਦੇ ਵਿੱਚ ਪੰਜੇ ਹੀ ਨੇ, ਉਸ ਦੇ ਭਲੇ ਦੀ ਕੀ ਆਸ ਕਰ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਰੋਗ ਕਿਸੇ ਦੇ ਮਿਟਦੇ ਵੀ ਨੇ? ਹਜ਼ੂਰ ਫਰਮਾਉਂਦੇ ਨੇ, ਹਾਂ ਭਾਈ ਮਿਟਦੇ ਨੇ। ਮਹਾਰਾਜ ਕਿੰਨਾ ਦੇ ਇਹ ਰੋਗ ਮਿਟਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ, ਰੋਗ ਮਿਟਾਏ, ਰੋਗ ਦਾ ਗੱਗਾ ਮੁਕਤਾਏ ਬਹੁ ਗਿਣਤੀ ਦਾ ਵਾਚਕ ਹੈ। ਸਾਰੇ ਰੋਗ ਪ੍ਰਭੂ ਆਪ, ਪ੍ਰਭੂ ਪਰਮੇਸ਼ਰ ਜੀ ਨੇ ਆਪ ਆਪਣੇ ਜਗਿਆਸੂਆਂ ਦੇ, ਆਪਣੇ ਨਾਮ ਦੇ ਰਸੀਆਂ ਦੇ, ਉੱਤਮ ਅਧਿਕਾਰੀਆਂ ਦੇ ਮਿਟਾ ਦਿੱਤੇ ਹਨ ਜੀਓ।
1: ਬਾਲਕ ਰਾਖੇ ਆਪਣੇ ਘਰ ਥਾਪ,
0: ਸੋ ਜਿਸ ਪ੍ਰਕਾਰ ਮਾਤਾ ਪਿਤਾ ਬਾਲਕ ਦੀ ਰੱਖਿਆ ਕਰਦੇ ਨੇ ਨਾ, ਇਸ ਪ੍ਰਕਾਰ ਪਰਮੇਸ਼ਰ ਜੀ ਨੇ ਆਪਣੇ ਪਿਆਰਿਆਂ ਨੂੰ ਆਪਣੇ ਕਰਕੇ ਥਾਪਿਆ ਹੈ, ਅਸਥਾਪਨ ਕੀਤਾ ਹੈ। ਪਰਮੇਸ਼ਰ ਜੀ ਨੇ ਜਾਣਿਆ ਇਹ ਪਰਮੇਸ਼ਰ ਜੀ ਦੇ ਦਾਸ ਨੇ, ਪਰਮੇਸ਼ਰ ਜੀ ਦੇ ਨਾਮ ਦੇ ਰਸੀਏ ਨੇ, ਇਹ ਸੰਤ ਨੇ, ਇਹ ਭਗਤ ਨੇ, ਇਹ ਜਨ ਨੇ, ਇਹ ਮੁਨੀ ਨੇ, ਇਹ ਮਹਾਤਮਾ ਨੇ, ਇਹ ਉੱਤਮ ਅਧਿਕਾਰੀ ਨੇ, ਉੱਤਮ ਕ੍ਰਿਸ਼ਟ ਨੇ, ਇਹ ਸ਼ੁਭ ਕਰਮਾਂ ਨੂੰ ਕਰਨ ਵਾਲੇ ਨੇ, ਮੰਦ ਕਰਮਾਂ ਦਾ ਤਿਆਗ ਕਰਨ ਵਾਲੇ ਨੇ। ਆਪਣੇ ਘਰ ਥਾਪ, ਆਪਣੇ ਜਾਣ ਕਰਕੇ ਉਹਨਾਂ ਦੇ ਹਿਰਦਿਆਂ ਦੇ ਅੰਦਰ ਸਤ ਸੰਤੋਖ, ਦਇਆ, ਧਰਮ, ਧੀਰਜ, ਵਿਚਾਰ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਸ਼ਰਵਣ, ਮੰਨਣ, ਨਿਧਿਆਸਨ, ਸ਼ੁਭ ਗੁਣਾਂ ਨੂੰ ਪਰਮੇਸ਼ਰ ਜੀ ਨੇ ਥਾਪ ਦਿੱਤਾ ਹੈ, ਤੇ ਸ਼ੁਭ ਗੁਣਾਂ ਦੀ ਸਥਾਪਨਾ ਹਿਰਦੇ ਦੇ ਅੰਦਰ ਕਰਕੇ ਬਾਲਕ ਰਾਖੇ, ਸੰਤ ਜਨਾਂ ਨੂੰ, ਭਗਤ ਜਨਾਂ ਨੂੰ ਆਪਣੇ ਬਾਲਕ ਰੂਪ ਜਾਣ ਕਰਕੇ, ਆਪ ਮਾਤਾ ਪਿਤਾ ਰੂਪ ਹੋ ਕਰਕੇ ਆਪ ਤਿੰਨਾਂ ਨੂੰ ਰੱਖ ਲੈਣਾ ਕੀਤਾ ਹੈ। ਭਗਤ ਜਨਾਂ ਦੀ ਤੇ ਅਰਦਾਸ ਹੀ ਇਹ ਹੈ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਮਹਾਰਾਜ ਆਪ ਜੀ ਦੀ ਕਿਰਪਾ ਦੇ ਅੰਦਰ ਬਹੁਤੇ ਹੀ ਸੁਖ ਨੇ। ਮਹਾਰਾਜ ਅਸੀਂ ਆਪ ਜੀ ਦੇ ਬੱਚੇ ਹਾਂ, ਆਪ ਜੀ ਸਾਡੇ ਮਾਤਾ ਪਿਤਾ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਾਉ ਕੀਹਾ ਕਾੜਾ ਜੀਓ। ਫਿਰ ਐਸੀਆਂ ਅਰਦਾਸਾਂ ਕਰਨ ਵਾਲਿਆਂ ਨੂੰ, ਐਸੀ ਭਾਵਨਾ ਰੱਖਣ ਵਾਲਿਆਂ ਨੂੰ ਬਾਲਕ ਰਾਖੇ, ਬਾਲਕ ਜਾਣ ਕਰਕੇ ਪਰਮੇਸ਼ਰ ਜੀ ਨੇ ਆਪ ਰੱਖ ਲਿਆ। ਕਾਮ ਕ੍ਰੋਧ ਲੋਭ ਮੋਹੰਕਾਰ ਤੋਂ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ, ਗਰਭ ਜੂਨੀਆਂ ਤੋਂ, ਅੰਡਜ ਜੇਰਜ ਸੇਤਜ ਉਤਪੁਜ, ਚਾਰੇ ਖਾਣੀਆਂ ਦੀਆਂ, 84 ਲੱਖ ਜੂਨੀਆਂ ਦੀਆਂ, ਅਸੰਖਾਂ ਹੀ ਇਸੇ ਪ੍ਰਕਾਰ ਸਰੀਰ ਨੂੰ ਧਾਰਨ ਕਰਕੇ ਜਿਹੜੇ ਦੁੱਖ ਭੋਗਣੇ ਸਨ ਨਾ, ਉਹਨਾਂ ਸਾਰਿਆਂ ਦੇ ਵਿੱਚੋਂ ਪਰਮੇਸ਼ਰ ਜੀ ਨੇ ਆਪ ਰੱਖ ਲੈਣਾ ਕੀਤਾ ਹੈ ਜੀਓ।
2: ਸ਼ਾਂਤ ਸਹਿਜ ਗ੍ਰਹਿ ਸਦ ਬਸੰਤ।
0: ਮਹਾਰਾਜ, ਉਹਨਾਂ ਦੇ ਹਿਰਦੇ ਦੀ ਅਵਸਥਾ ਬਦਲ ਕੇ ਫਿਰ ਕਿਹੋ ਜਿਹੀ ਹੋ ਜਾਂਦੀ ਏ? ਸਤਿਗੁਰੂ ਜੀ ਬਚਨ ਕਰਦੇ ਨੇ, ਸ਼ਾਂਤ, ਉਹਨਾਂ ਦੇ ਹਿਰਦੇ ਦੇ ਅੰਦਰ ਸ਼ਾਂਤੀ ਸੁੱਖ ਪੈਦਾ ਹੋ ਜਾਂਦਾ। ਸਹਿਜ, ਉਹਨਾਂ ਦੇ ਹਿਰਦੇ ਦੇ ਅੰਦਰ ਸਹਿਜ ਅਵਸਥਾ, ਉਹਨਾਂ ਦੇ ਹਿਰਦੇ ਦੇ ਅੰਦਰ ਸਹਿਜ ਗਿਆਨ ਅਵਸਥਾ, ਉਹਨਾਂ ਦੇ ਹਿਰਦੇ ਦੇ ਅੰਦਰ ਇਸੇ ਪ੍ਰਕਾਰ ਸਹਿਜ ਆਨੰਦ ਅਵਸਥਾ ਹੋ ਜਾਂਦੀ ਏ। ਗ੍ਰਹਿ ਸਦ ਬਸੰਤ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਸਦਾ ਸਦਾ ਵਾਸਤੇ ਵਸਦੇ ਨੇ, ਇਸੇ ਪ੍ਰਕਾਰ
2: ਸ਼ਾਂਤ ਸਹਿਜ ਗ੍ਰਹਿ ਸਦ ਬਸੰਤ।
0: ਭਾਈ, ਆਨੰਦ ਸਰੂਪ ਪਰਮੇਸ਼ਰ ਜੀ ਸਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਸਦੇ ਨੇ, ਉਹਨਾਂ ਨੂੰ ਸੁਭਾਵਿਕ ਹੀ ਸ਼ਾਂਤੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
2: ਗੁਰਪੂਰੇ ਕੀ ਸਰਣੀ ਆਏ।
0: ਮਹਾਰਾਜ, ਉਹਨਾਂ ਦੇ ਉੱਪਰ ਇਹ ਬਖਸ਼ਿਸ਼ਾਂ ਕਿਵੇਂ ਹੁੰਦੀਆਂ ਨੇ? ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਚੱਲ ਕਰਕੇ ਨਾ ਹਰ ਰੋਜ਼ ਪੂਰਿਆ ਸਤਿਗੁਰਾਂ ਦੇ ਚਰਣਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ।
2: ਕਲਿਆਣ ਰੂਪ ਜਪ ਹਰ ਹਰ ਮੰਤ।
0: ਜਿਹੜਾ ਕਲਿਆਣ ਦਾ ਹੀ ਰੂਪ, ਮੁਕਤੀ ਦਾ ਸਰੂਪ ਹਰੀ ਪਰਮੇਸ਼ਰ ਜੀ ਦਾ ਹਰ ਹਰ ਨਾਮ ਹੈ ਨਾ, ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਤੇ ਇਸ ਅੰਮ੍ਰਿਤ ਨਾਮ ਨੂੰ ਜਪਣਾ ਕਰਦੇ ਹੋ। ਸਾਧ ਸੰਗਤ ਜੀ, ਆਪ ਸਰਬਤ ਮਾਈ ਭਾਈ, ਬਜ਼ੁਰਗ ਬੱਚੇ ਨੌਜਵਾਨ ਗੁਰੂਖੀਆਂ ਸੰਗਤਾਂ, ਦੂਰੋਂ ਨੇੜਿਓਂ ਨੇਮੀ ਪ੍ਰੇਮੀ, ਦੇਸਾਂ ਪ੍ਰਦੇਸਾਂ ਵਿਦੇਸਾਂ ਸਰਬਤ ਭਾਰਤ ਵਰਸ਼ ਦੇ ਸੂਬਿਆਂ 'ਚੋਂ ਚੱਲ ਕੇ ਆਏ ਹੋ ਨਾ, ਇਹ ਸਤਿਗੁਰੂ ਜੀ ਦਾ ਪਿਆਰ ਹੈ ਨਾ ਸਾਰਿਆਂ ਦੇ ਹਿਰਦੇ ਦੇ ਅੰਦਰ, ਜਿਸ ਨੇ ਖਿੱਚ ਪਾਈ ਅਤੇ ਇਸੇ ਪ੍ਰਕਾਰ ਆਪਣੀ ਧਰਮ ਦੀ ਕਿਰਤ ਨੂੰ, ਪੈਸਿਆਂ ਨੂੰ ਖਰਚ ਕੇ, ਧੰਦੇ ਧੰਧਾਰਾਂ ਨੂੰ ਸੰਕੋਚ ਕੇ, ਕੰਮਾਂ ਕਾਰਾਂ ਨੂੰ ਛੱਡ ਕੇ ਆਏ ਹੋ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਜਲ ਕੇ ਜਾਈਏ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰੀਏ, ਤਖਤ ਸਾਹਿਬ ਜੀ 'ਤੇ ਹਾਜ਼ਰੀ ਭਰੀਏ ਅਤੇ ਪ੍ਰੇਮ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਮੇਂ ਅਨੁਸਾਰ ਜਗਿਆਸੂ ਜਨ ਬੈਠੇ ਨੇ ਨਾ, ਕਿੰਨਿਆਂ ਨੇ ਅਰਦਾਸਾਂ ਵਿੱਚ ਹਾਜ਼ਰੀਆਂ ਭਰੀਆਂ, ਕਿੰਨਿਆਂ ਨੇ ਸ੍ਰੀ ਮੁਖਵਾਕ ਦੁਆਰਾ ਹਾਜ਼ਰੀਆਂ ਲਗਵਾਈਆਂ, ਕਿੰਨਿਆਂ ਨੇ ਆਸਾ ਜੀ ਦੀ ਵਾਰ ਦੁਆਰਾ, ਕਿੰਨਿਆਂ ਨੇ ਕਥਾ ਦੇ ਵਖਿਆਣ ਦੁਆਰਾ, ਕਿੰਨੇ ਪਾਠ ਦੇ ਭੋਗ ਦੁਆਰਾ ਹਾਜ਼ਰੀਆਂ ਭਰਨਗੇ, ਕਿੰਨੇ ਫਿਰ ਹਰਜਸ ਕੀਰਤਨ ਦੁਆਰਾ ਹਾਜ਼ਰੀਆਂ ਭਰਨਗੇ, ਕਿੰਨਿਆਂ ਨੇ ਆਰਤੀ ਵਿੱਚ ਹਾਜ਼ਰੀ ਭਰਨੀ ਹੈ, ਕਿੰਨਿਆਂ ਨੇ ਅਕਾਲ ਉਸਤਤ ਦਾ ਪਾਠ ਸਰਵਣ ਕਰਨਾ, ਕਿੰਨਾ ਨੇ ਫਿਰ ਕੀਰਤਨ ਤੇ ਸ਼ਾਮ ਦੀ ਕਥਾ ਰਹਿ ਰਾਸ ਸਾਹਿਬ ਜੀ ਦੇ ਪਾਠ ਵਿੱਚ ਹਾਜ਼ਰੀਆਂ ਭਰਨੀਆਂ ਆ, ਕਿੰਨਿਆਂ ਨੇ ਫਿਰ ਆਰਤੀ ਵਿੱਚ ਹਾਜ਼ਰੀਆਂ ਭਰਨੀਆਂ, ਕਿੰਨਿਆਂ ਨੇ ਚੌਂਕੀ ਵਿੱਚ ਹਾਜ਼ਰੀ ਭਰਨੀ ਹੈ ਜੀ, ਸ਼ਬਦ ਚੌਂਕੀ ਗੁਰੂ ਕੀ ਜਾ ਰਹੀ ਏ, ਹਾਜ਼ਰੀਆਂ ਭਰੀਏ ਤੇ ਦਰਸ਼ਨ ਕਰੀਏ, ਕਿੰਨਿਆਂ ਨੇ ਅੰਮ੍ਰਿਤ ਵੇਲੇ ਅੰਮ੍ਰਿਤ ਜਲ ਦੀ ਗਾਗਰ ਆਉਂਦੀ ਗੋਦਾਵਰੀ ਨਦੀ ਚੋਂ ਇਸ ਦੇ ਵਿੱਚ ਹਾਜ਼ਰੀਆਂ ਭਰੀਆਂ ਸੰਗਤ ਦੁਆਰਾ, ਇਹ ਪ੍ਰੇਮ ਹੈ ਨਾ ਸਤਿਗੁਰੂ ਜੀ ਦਾ ਜੋ ਮਨ ਨੂੰ ਖਿੱਚ ਪਾਉਂਦਾ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਰਹੀਏ, ਗਾਗਰ ਦੀ ਸੇਵਾ ਕਰਕੇ, ਕੀਰਤਨ ਦੀ ਸੇਵਾ ਕਰਕੇ, ਝਾੜੂ ਦੀ ਸੇਵਾ ਕਰਕੇ, ਜੋੜਿਆਂ ਦੀ ਸੇਵਾ ਕਰਕੇ, ਲੰਗਰ ਰਸਦਾ ਲਿਆਉਣ ਪਕਾਉਣ ਵਰਤਾਉਣ ਦੀ ਸੇਵਾ ਕਰਕੇ, ਭਾਂਡੇ ਮਾਂਜਣ ਦੀ, ਜੋੜੇ ਝਾੜਨ ਪਾਲਿਸ਼ ਕਰਨ ਦੀ ਸੇਵਾ ਕਰਕੇ ਜੁੜੇ ਰਹੀਏ, ਇਹ ਹਿਰਦੇ ਦਾ ਪਿਆਰ ਹੈ ਨਾ, ਹਿਰਦੇ ਦੇ ਪਿਆਰ ਕਰਕੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਜਗਿਆਸੂ ਜਨ ਜੁੜਦੇ ਨੇ। ਗੁਰਪੂਰੇ ਕੀ ਸਰਣੀ ਆਏ, ਹਿਰਦੇ ਦੇ ਪਿਆਰ ਵਾਲੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ ਕਰਕੇ ਆਏ ਨੇ। ਕਲਿਆਣ ਰੂਪ ਜਪ ਹਰ ਹਰ ਮੰਤ, ਹਰ ਵੇਲੇ ਹਰੀ ਪਰਮੇਸ਼ਰ ਜੀ ਜੋ ਹਰਿਆਂ ਭਰਿਆਂ ਕਰਨੇ ਵਾਲੇ ਨੇ ਸਭਨਾਂ ਨੂੰ, ਤੈਸੇ ਹਰ ਹਰ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ, ਮੂਲ ਮੰਤਰ ਗੁਰਮੰਤਰ ਨੂੰ ਸਤ ਸੰਗਤ ਦੁਆਰਾ ਜਪਦੇ ਨੇ। ਗੁਰਸਿੱਖ ਪਿਆਰੇ ਮਿਲ ਕਰਕੇ ਜਪਦੇ ਨੇ ਸਤਨਾਮ
2: ਸ੍ਰੀ ਵਾਹਿਗੁਰੂ।
0: ਇਹ ਜਿਹੜਾ ਅੰਮ੍ਰਿਤ ਨਾਮ, ਇਹ ਕਲਿਆਣ ਰੂਪ ਹੈ, ਜੀਵਾਂ ਨੂੰ ਕਲਿਆਣ ਰੂਪ ਮੁਕਤੀ ਦੀ ਦਾਤ ਦਿੰਦਾ ਹੈ ਜੀਓ।
2: ਰਹਾਉ
0: ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
2: ਸੋਗ ਸੰਤਾਪ ਕੱਟੇ ਪ੍ਰਭ ਆਪ।
0: ਜਿਹੜੇ ਐਸੇ ਪ੍ਰੇਮ ਵਾਲੇ, ਭਾਉ ਵਾਲੇ ਨੇ ਨਾ, ਬੰਦਗੀ ਵਾਲੇ, ਪਿਆਰ ਵਾਲੇ, ਪਰਮੇਸ਼ਰ ਜੀ ਨੇ ਕਿਰਪਾਲਤਾ ਕਰਕੇ ਉਹਨਾਂ ਸੰਤ ਜਨਾਂ ਦੇ ਹਿਰਦੇ ਦੇ ਅੰਦਰੋਂ ਆਪ ਹੀ ਸਾਰੇ ਸੰਤਾਪਾਂ ਨੂੰ ਕੱਟ ਦਿੱਤਾ ਹੈ। ਸੋਗ ਸੰਤਾਪ ਕੱਟੇ ਪ੍ਰਭ ਆਪ, ਪ੍ਰਭੂ ਪਰਮੇਸ਼ਰ ਜੀ ਨੇ ਆਪ ਕਿਰਪਾ ਕਰਕੇ ਹਿਰਦੇ ਦੇ ਅੰਦਰੋਂ ਸਾਰੇ ਝੋਰੇ, ਸਾਰੇ ਸੋਗ ਤੇ

0: ਜਿਹੜੇ ਆਪਣੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਨਾਮ ਮੰਤਰ ਦੁਆਰਾ ਨਿਤਾ ਪ੍ਰਤੀ ਸਦਾ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਦੇ ਹਨ।
1: ਜਨ ਤੇਰਾ ਜਪੇ ਨਾਮ,
0: ਹੇ ਪਰਮੇਸ਼ਰ ਜੀ, ਜਿਹੜੇ ਵੀ ਜਨ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਪਿਆਰ ਦੇ ਨਾਲ ਭਾਵਨਾ ਦੇ ਨਾਲ ਜਪਦੇ ਹਨ,
1: ਸਭ ਫਲ ਪਾਏ ਨਿਹਚਲ ਗੁਣ ਗਾਓ।
0: ਹੇ ਨਿਹਚਲ ਸਰੂਪ ਪਰਮੇਸ਼ਰ ਜੀਓ, ਸਦਾ ਸਦਾ ਇੱਕ ਰਸ ਰਹਿਣ ਵਾਲੇ ਜੀਓ, ਤੂੰ ਸਦਾ ਸਲਾਮਤ ਨਿਰੰਕਾਰ, ਹੇ ਸਦਾ ਸਦਾ ਸਥਿਰ ਸਰੂਪ, ਚਲਾਇਮਾਨ ਕੀ ਤੋਂ ਰਹਿਤ ਨਿਹਚਲ ਸਰੂਪ ਪਰਮਾਤਮਾ ਜੀ, ਜਿਨ੍ਹਾਂ ਨੇ ਗੁਣ ਗਾਓ, ਗੁਣ ਗਾਇਨ ਕਰਨੇ ਵਾਲੇ ਹੋ ਕਰਕੇ ਆਪ ਜੀ ਦੇ ਅੰਮ੍ਰਿਤਮਈ ਗੁਣਾਂ ਨੂੰ ਗਾਇਨ ਕੀਤਾ ਨਾ, ਸਭ ਫਲ ਪਾਏ, ਉਹਨਾਂ ਨੇ ਸਾਰੇ ਫਲਾਂ ਨੂੰ ਪ੍ਰਾਪਤ ਕਰ ਲਿਆ ਹੈ। ਜਿਨ੍ਹਾਂ ਤੋਂ ਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ, ਧਰਮ ਰੂਪੀ ਫੁੱਲਾਂ ਦੇ ਨਾਲ ਗਿਆਨ ਰੂਪੀ ਫਲ ਦੇ ਨਾਲ ਫਲਦੇ ਨੇ, ਇਸੇ ਪ੍ਰਕਾਰ ਸ਼ੁਭ ਗੁਣਾਂ ਰੂਪੀ ਫੁੱਲਾਂ ਦੇ ਨਾਲ ਸੰਤਾਨ ਰੂਪੀ ਫਲਾਂ ਦੇ ਨਾਲ ਫਲਦੇ ਨੇ, ਉਹਨਾਂ ਨੂੰ ਇਸੇ ਪ੍ਰਕਾਰ ਸੰਤਾਨ ਆਗਿਆਕਾਰੀ ਸੰਤਾਨ ਰੂਪੀ ਮਿੱਠੇ ਫਲ ਲੱਗਦੇ ਨੇ, ਉਹਨਾਂ ਦੇ ਧਨ ਵਿੱਚ ਵਾਧਾ, ਕਾਰੋਬਾਰਾਂ ਦੇ ਵਿੱਚ ਵਾਧਾ, ਨੌਕਰੀਆਂ ਦੇ ਵਿੱਚ ਤਰੱਕੀਆਂ, ਪਰਿਵਾਰ ਦੇ ਵਿੱਚ ਤਰੱਕੀਆਂ, ਤੰਦਰੁਸਤੀ ਦੀਆਂ ਦਾਤਾਂ, ਬੱਚੇ ਆਗਿਆਕਾਰ, ਵਿੱਦਿਆ ਦੀਆਂ ਦਾਤਾਂ, ਉੱਚੇ ਮਰਾਤਬੇ, ਬਹੁਤਾ ਧਨ, ਪਰਿਵਾਰ ਦੇ ਅੰਦਰ ਸ਼ਾਂਤੀ ਸੁੱਖ, ਤੇ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ, ਪੁੱਤਾਂ ਪੋਤਿਆਂ ਦੇ ਸਮੇਤ ਵੱਡੇ ਪਰਿਵਾਰਾਂ ਵਾਲੇ ਹੋ ਕਰਕੇ ਫਲਦੇ ਨੇ, ਸਭ ਫਲ ਪਾਏ, ਉਹਨਾਂ ਨੇ ਦੁਨੀਆਂ ਦੇ ਅੰਦਰ ਸਰੀਰਕ ਸੁੱਖ, ਮਨ ਦੇ ਸੁੱਖ, ਧਨ ਦੇ ਸੁੱਖ, ਇਸੇ ਪ੍ਰਕਾਰ ਤੰਦਰੁਸਤੀ ਦੇ ਸੁੱਖ, ਸਭਨਾਂ ਤੋਂ ਮਾਨ ਸਨਮਾਨ ਦੇ ਸੁੱਖ ਨੂੰ ਪਾਇਆ ਹੈ, ਉਹਨਾਂ ਨੇ ਇਸੇ ਪ੍ਰਕਾਰ ਸਰੀਰ ਵਿੱਚ ਰਹਿੰਦਿਆਂ ਹੋਇਆਂ ਜੀਵਨ ਮੁਕਤੀ ਦੇ ਆਨੰਦ ਨੂੰ ਪਾਇਆ, ਅਤੇ ਸਰੀਰ ਸ਼ਾਂਤ ਹੋਣ ਦੇ ਆਪ ਜੀ ਦੇ ਅੰਦਰ ਅਭੇਦਤਾ ਦੇ ਸੁੱਖ ਨੂੰ ਪਾਇਆ, ਇਹਨਾਂ ਸਾਰਿਆਂ ਸੁੱਖਾਂ ਰੂਪੀ ਫਲਾਂ ਨੂੰ ਤਿੰਨਾਂ ਨੇ ਪਾਇਆ ਨਿਹਚਲ ਸਰੂਪ ਪਰਮਾਤਮਾ ਜੀ, ਜਿਨ੍ਹਾਂ ਨੇ ਆਪ ਜੀ ਦੇ ਗੁਣਾਂ ਨੂੰ ਗਾਇਆ ਹੈ ਜੀਓ।
1: ਨਾਨਕ ਭਗਤਾ ਭਲੀ ਰੀਤ,
0: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਗੁਰਸਿੱਖ ਪਿਆਰਿਓ, ਪਰਮੇਸ਼ਰ ਜੀ ਦੇ ਪਿਆਰਿਆਂ ਦੀ ਇਹ ਭਲੀ ਰੀਤੀ ਹੈ, ਇਹ ਚੰਗੀ ਰੀਤੀ, ਬੜੀ ਸੋਹਣੀ, ਬੜੀ ਉੱਤਮ ਨੀਤੀ ਰੀਤੀ ਹੈ ਜੀਓ, ਰਹੋ ਮਰਿਆਦਾ, ਇਸ ਪ੍ਰਕਾਰ ਰਹੋ ਰੀਤੀ ਜਾਣਨਾ ਕਰੋ।
1: ਸੁਖਦਾਤਾ ਜਪਦੇ ਨੀਤ ਨੀਤ,
0: ਮਹਾਰਾਜ ਕਿਹੜੀ ਰਹੋ ਰੀਤੀ, ਕਿਹੜੀ ਕਰਤੱਵਤਾ, ਕਿਹੜੀ ਮਰਿਆਦਾ ਚੰਗੀ ਏ, ਸਤਿਗੁਰੂ ਜੀ ਫਰਮਾਉਂਦੇ ਨੇ ਇਹ ਉਹਨਾਂ ਦੀ ਮਰਿਆਦਾ ਚੰਗੀ ਏ ਜੋ ਸੁੱਖਾਂ ਦੇ ਦਾਤਾ ਸਰੂਪ ਪਰਮੇਸ਼ਰ ਜੀ ਨੂੰ ਨਿਤਾ ਪ੍ਰਤੀ ਜਪਦੇ ਨੇ, ਨਿਤ ਨੀਤ ਜੋ ਸਦਾ ਸਦਾ ਤੋਂ ਜੇ ਨੇ, ਜੋ ਪਰਮੇਸ਼ਰ ਜੀ ਆਦਿ ਜੁਗਾਦੀ ਨੇ, ਸਦਾ ਸਦਾ ਨੀਤ ਨੀਤ, ਸੋ ਰਾਤ ਦਿਨ ਹਿਰਦੇ ਦੇ ਪਿਆਰ ਕਰਕੇ ਤਿਸ ਪਰਮੇਸ਼ਰ ਜੀ ਨੂੰ ਨਿਤਾ ਪ੍ਰਤੀ ਸਦਾ ਸਦਾ ਹਰ ਰੋਜ਼ ਜਪਣਾ ਕਰਦੇ ਨੇ, ਇਹ ਸੰਤ ਜਨਾਂ ਦੀ ਚੰਗੀ ਰਹੁ ਰੀਤੀ, ਚੰਗੀ ਭਲੀ ਮਰਿਆਦਾ ਹੈ ਜੀਓ।
1: ਬਸੰਤ ਮਹੱਲਾ ਪੰਜਵਾਂ,
0: ਬਸੰਤ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਭਰੇ ਬਚਨਾਂ ਦੁਆਰਾ ਉਪਦੇਸ਼ ਦੀ ਦਾਤ ਦੇ ਕਰਕੇ ਕਿਰਤਾਰਥ ਕਰ ਰਹੇ ਹਨ।
1: ਹੁਕਮ ਕਰ ਕੀਨੇ ਨਿਹਾਲ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਅੰਦਰ ਸੁਖੀ ਕੌਣ ਵੱਸਦੇ ਨੇ, ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਹੋ ਜਾਣਾ, ਮਹਾਰਾਜ ਦੁੱਖਾਂ ਤੋਂ ਰਹਿਤ ਕੌਣ ਹੁੰਦੇ ਨੇ, ਸੁਖੀ ਕੌਣ ਵੱਸਦੇ ਨੇ, ਹਜ਼ੂਰ ਫਰਮਾਵਣਾ ਕਰਦੇ ਨੇ ਹੁਕਮ ਕਰ, ਜਿਨ੍ਹਾਂ ਨੂੰ ਪਰਮੇਸ਼ਰ ਜੀ ਨੇ ਆਪਣੇ ਹੁਕਮ ਮੰਨਣੇ ਵਾਲੇ ਕਰ ਲਿਆ ਹੈ। ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਜਿਹੜੇ ਹੁਕਮ ਨੂੰ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਪ੍ਰਤੱਖ ਘਰ ਦੇ ਅੰਦਰ ਗਰੀਬੀ ਆਵੇ, ਅਮੀਰੀ ਆਵੇ, ਸਰੀਰ ਦੇ ਉੱਪਰ ਸੁੱਖ ਆਵੇ, ਦੁੱਖ ਆਵੇ, ਸਦਾ ਬੇਨਤੀਆਂ ਕਰਦੇ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜਿਹੜੀ ਗੱਲ ਪਰਮੇਸ਼ਰ ਜੀ ਨੂੰ ਭਾਉਂਦੀ ਏ, ਜਿਹੜਾ ਕਾਰਜ ਪਰਮੇਸ਼ਰ ਜੀ ਨੂੰ ਭਾਉਂਦਾ, ਉਹੀ ਉਹ ਭਲਾ ਹੈ। ਜਿਹੜੇ ਇਸ ਪ੍ਰਕਾਰ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਇਸੇ ਪ੍ਰਕਾਰ ਹੁਕਮ ਕਰ, ਪਰਮੇਸ਼ਰ ਜੀ ਨੇ ਹੁਕਮ ਕਰਕੇ ਤਿੰਨਾਂ ਨੂੰ ਹੁਕਮ ਮੰਨਣੇ ਵਾਲੇ ਬਣਾ ਕਰਕੇ ਅੰਮ੍ਰਿਤ ਨਾਮ ਨੂੰ ਜਪਾਇਆ ਹੈ। ਹੁਕਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਨਾ, ਦਸਵੇਂ ਜਾਮੇ ਦੇ ਅੰਦਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੇ ਜਾ ਕਰਕੇ ਪਖੰਡੀਆਂ ਦੇ ਲੜ ਲੱਗੇ ਨਾ, ਉਹਨਾਂ ਧੀਆਂ ਭੈਣਾਂ ਨੇ ਆਪਣੀ ਬੇਪਤੀ ਕਰਾ ਲਈ, ਜੀਵਨ ਕਲੰਕੀ ਕਰਾ ਲਏ, ਕੁੱਲ ਖਾਨਦਾਨ ਨੂੰ ਲੱਜਿਤ ਕਰਵਾ ਲਿਆ। ਤੇ ਜਿਨ੍ਹਾਂ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜਿਆ, ਸਾਧ ਸੰਗਤ ਜੀ ਲੋਕ ਅਤੇ ਪਰਲੋਕ ਦੇ ਅੰਦਰ ਮੁੱਖ ਉਜਲੇ ਹੋ ਗਏ। ਸਤਿਗੁਰੂ ਜੀ ਨੇ ਹੁਕਮ ਕਰਕੇ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਸ ਬਣਾ ਲਿਆ, ਕੀਨੇ ਨਿਹਾਲ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪੂਰਿਆ, ਸਤਿਗੁਰਾਂ ਨੇ ਅਕਾਲ ਪੁਰਖ ਜੀ ਨੇ ਭਾਈ ਤਿੰਨਾਂ ਨੂੰ ਦੁੱਖਾਂ ਤੋਂ ਰਹਿਤ ਕਰ ਦਿੱਤਾ, ਤਿੰਨਾਂ ਨੂੰ ਨਿਹਾਲ ਕਰ ਦਿੱਤਾ ਹੈ ਜੀਓ।
1: ਆਪਣੇ ਸੇਵਕ ਕੋ ਪਹਿਆ ਦਿਆਲ,
0: ਆਪਣੇ ਸੇਵਕਾਂ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਦਇਆਲਤਾ ਕਰਨ ਵਾਲੇ ਹੋਏ ਹਨ ਜੀਓ, ਸੇਵਕਾਂ ਦੇ ਉੱਪਰ ਦਇਆਲਤਾ ਕਰਕੇ ਦਿਆਲੂ ਰੂਪ ਹੋ ਕਰਕੇ ਬਖਸ਼ਿਸ਼ਾਂ ਕਰਦੇ ਹਨ।
1: ਗੁਰ ਪੂਰਾ ਸਭ ਪੂਰਾ ਕੀਆ,
0: ਪੂਰਿਆ ਸਤਿਗੁਰਾਂ ਨੇ ਆਪਣੇ ਜਗਿਆਸੂਆਂ ਦੇ ਉੱਪਰ ਪੂਰਾ ਕਿਰਪਾ ਦਾ ਹੱਥ ਰੱਖ ਦੇਣਾ ਕੀਤਾ ਹੈ, ਪੂਰਾ ਬਖਸ਼ਿਸ਼ਾਂ ਭਰਿਆ ਮਿਹਰ ਭਰਿਆ ਹੱਥ ਉਹਨਾਂ ਦੇ ਸੀਸ ਦੇ ਉੱਪਰ ਰੱਖ ਦੇਣਾ ਕੀਤਾ ਹੈ। ਜਿਸ ਵੇਲੇ ਸਤਿਗੁਰੂ ਜੀ ਕਿਰਪਾ ਭਰਿਆ ਹੱਥ ਰੱਖਦੇ ਨੇ ਨਾ, ਕਰ ਕਿਰਪਾ ਮਸਤਕ ਹੱਥ ਧਰ ਵਿੱਚ ਉਹ ਮਾਰ ਕੱਢੀਆਂ ਬੁਰਿਆਈਆਂ, ਸਾਰੀਆਂ ਬੁਰਿਆਈਆਂ ਨੂੰ ਮਾਰ ਕੇ ਉਪਦੇਸ਼ ਰੂਪੀ ਖੜਗ ਦੇ ਨਾਲ ਹਿਰਦਿਆਂ ਰੂਪੀ ਘਰਾਂ ਚੋਂ ਕੱਢ ਦਿੰਦੇ ਨੇ। ਗੁਰ ਪੂਰਾ ਸਭ ਪੂਰਾ ਕੀਆ, ਪੂਰਿਆ ਸਤਿਗੁਰਾਂ ਨੇ ਆਪਣੇ

0: ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ, ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ ਜਿਹੜਾ ਨਾਮ ਹੈ ਨਾ, ਉਹ ਹਿਰਦੇ ਦੇ ਅੰਦਰ ਵਸਾ ਦਿੱਤਾ। ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਵੱਡਿਆ ਭਾਗਾਂ ਵਾਲਿਆਂ ਗੁਰਸਿੱਖਾਂ ਨੂੰ ਸਤਿਗੁਰੂ ਜੀ ਅੰਮ੍ਰਿਤ ਨਾਮ ਰੂਪੀ ਧਨ ਦੇ ਕਰਕੇ ਕਿਰਤਾਰਥ ਕਰਦੇ ਹਨ ਜੀਓ
1: ਰਹਾਉ।
0: ਵਿਸ਼ਰਾਮ ਦੇ ਕਰਕੇ ਸਤਿਗੁਰ ਦੇਵ ਪਿਤਾ ਜੀ ਫਰਮਾ ਰਹੇ ਹਨ,
1: ਧਰਮ ਧਰਮ ਮੇਰਾ ਕਛ ਨਾ ਵਿਚਾਰੇ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਏ, ਉਹਨਾਂ ਦੇ ਹਿਰਦੇ ਦੀ ਅਵਸਥਾ ਮਾਨਸਿਕ ਦਸ਼ਾ ਬਦਲ ਕਰਕੇ ਕਿਹੋ ਜਿਹੀ ਹੋ ਜਾਂਦੀ ਏ? ਹਜ਼ੂਰ ਫਰਮਾਉਂਦੇ ਨੇ ਭਾਈ, ਉਹ ਨਿਰਮਾਣ ਹੁੰਦੇ ਨੇ, ਮਾਣ ਤੋਂ ਰਹਿਤ ਹੋ ਕਰਕੇ ਐਵੇਂ ਬੇਨਤੀਆਂ ਕਰਦੇ ਨੇ, ਮੈਂ ਕੋਈ ਸ੍ਰੇਸ਼ਟ ਕਰਮ ਨਹੀਂ ਸੀ ਕੀਤਾ ਤੇ ਸਵੈ ਧਰਮ ਵੀ ਸੰਜਮ ਵਾਲਾ ਨਹੀਂ ਸੀ ਕੀਤਾ, ਅਰਥਾਤ ਸਦਾਚਾਰ ਵਾਲਾ ਧਰਮ ਵੀ ਨਹੀਂ ਸੀ ਕੀਤਾ, ਮੈਂ ਤੇ ਐਸਾ ਸੀ ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਮੈਂ ਤੇ ਨੀਚ ਕਰਮਾ ਵਾਲਾ ਸੀ ਤੇ ਬੇਨਤੀਆਂ ਕਰਦਾ ਸੀ, ਸਰਨ ਪਰੇ ਕੀ ਰਾਖੋ ਸਰਮਾ। ਮਹਾਰਾਜ ਸ਼ਰਨ ਪਈ ਦੀ ਲੱਜਾ ਰੱਖ ਲਵੋ। ਤੇ ਮਹਾਰਾਜ ਜੀ ਨੇ ਫਿਰ ਕਿਰਪਾਲਤਾ ਕੀਤੀ, ਇਹ ਨਹੀਂ ਦੇਖਿਆ ਕਿ ਮੈਂ ਸ਼ੁਭ ਅਸ਼ੁਭ ਕਰਮ ਕੀਤੇ ਨੇ, ਕੈਸੇ ਕਰਮ ਕੀਤੇ ਨੇ, ਨਹੀਂ ਵਿਚਾਰਿਆ ਕਿ ਮੈਂ ਧਰਮ ਦੇ ਕਰਮ ਕੀਤੇ ਨੇ ਜਾਂ ਨਹੀਂ ਕੀਤੇ ਨੇ, ਮੇਰਾ ਕਛ ਨਾ ਵਿਚਾਰਿਆ, ਮੇਰੇ ਚੰਗੇ ਬੁਰੇ ਕਰਮਾਂ ਨੂੰ, ਮੇਰੇ ਸਵੈ ਧਰਮ ਦੀ ਪਾਲਣਾ ਨਾ ਪਾਲਣਾ ਨੂੰ ਪੂਰਿਆ ਸਤਿਗੁਰਾਂ ਨੇ ਵਿਚਾਰਿਆ ਹੀ ਨਹੀਂ। ਕੰਠ ਲਾਏ ਅਬ ਗੁਣ ਸਭ ਮੇਟੇ, ਦਇਆਲ ਪੁਰਖ ਬਖਸੰਦ, ਸਤਿਗੁਰੂ ਜੀ ਦਇਆਲੂ ਪੁਰਖ ਬਖਸ਼ੰਦ ਨੇ, ਕਿਰਪਾ ਕਰਕੇ ਬਖਸ਼ ਲਿਆ, ਮੇਰੇ ਸ਼ੁਭ ਕਰਮਾਂ ਅਤੇ ਧਰਮ ਦੇ ਕਾਰਜਾਂ ਨੂੰ ਨਹੀਂ ਵਿਚਾਰਿਆ ਹੈ ਕੀਤੇ ਜਾਂ ਨਹੀਂ ਕੀਤੇ।
1: ਆਹ ਬਕਰ ਭਾਉ ਜਲ ਨਿਸਤਾਰਿਓ,
0: ਸਤਿਗੁਰੂ ਜੀ ਨੇ ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਰੂਪੀ ਬਾਂਹ ਨੂੰ, ਬਿਰਤੀ ਰੂਪੀ ਸੁਰਤੀ ਰੂਪੀ ਬਾਂਹ ਨੂੰ ਫੜ ਕਰਕੇ ਡੁੱਬਦਿਆਂ ਹੋਇਆਂ ਨੂੰ ਭਵ ਜਲ ਦੇ ਵਿੱਚੋਂ ਕੱਢ ਲਿਆ, ਸਾਡਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਕਰ ਦਿੱਤਾ ਹੈ ਜੀਓ।
1: ਪ੍ਰਭ ਕਾਟ ਮੈਲ ਨਿਰਮਲ ਕਰੇ,
0: ਜਿਸ ਪ੍ਰਕਾਰ ਆਰੇ ਦੇ ਨਾਲ ਦਰਖਤ ਕੱਟਿਆ ਜਾਂਦਾ ਨਾ, ਪਰਮੇਸ਼ਰ ਜੀ ਨੇ ਆਪਣੇ ਅੰਮ੍ਰਿਤ ਨਾਮ ਦੇ ਨਾਲ ਸਾਡੇ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਕੱਟ ਦਿੱਤਾ ਹੈ, ਨਿਰਮਲ ਕਰੇ ਤੇ ਸਾਡੇ ਹਿਰਦੇ ਸਥਾਨ ਨੂੰ, ਸਾਡੇ ਅੰਤਹਿਕਰਨ ਨੂੰ, ਮਨ ਚਿਤ ਬੁੱਧ ਅਹੰਕਾਰ ਚਤੁਸ਼ਟੇ ਨੂੰ, ਤਨ ਅਤੇ ਮਨ ਨੂੰ ਪਰਮੇਸ਼ਰ ਜੀ ਨੇ ਨਿਰਮਲ ਕਰ ਦਿੱਤਾ ਹੈ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਤਨ ਮਨ ਭਏ ਅਰੋਗਾ, ਤਨ ਅਤੇ ਮਨ ਕਰਕੇ ਅਰੋਗ ਕਰ ਦਿੱਤਾ, ਨਿਰਮਲ ਕਰ ਦਿੱਤਾ, ਪਵਿੱਤਰ ਕਰ ਦਿੱਤਾ, ਉੱਜਲ ਕਰ ਦਿੱਤਾ ਹੈ ਜੀਓ।
1: ਗੁਰਪੂਰੇ ਕੀ ਸਰਣੀ ਪਰੇ,
0: ਭਾਈ ਪੂਰਿਆ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ ਇਹ ਦਾਤਾ ਪ੍ਰਾਪਤ ਹੋਈਆਂ ਹਨ।
1: ਆਪ ਕਰਹੇ ਆਪ ਕਰਣਾ ਹਾਰੇ,
0: ਬੇਨਤੀਆਂ ਕਰਦੇ ਨੇ ਪ੍ਰਭੂ ਪਰਮੇਸ਼ਰ ਜੀ, ਸਾਰਿਆਂ ਕਰਮਾਂ ਦੇ ਕੰਮਾਂ ਦੇ ਸੰਜੋਗਾਂ ਦੇ ਕਰਨ ਵਾਲੇ ਆਪ ਹੀ ਨੇ, ਕਰਨ ਹਾਰ ਹੋਣੇ ਕਰਕੇ ਪਰਮੇਸ਼ਰ ਜੀ ਨੇ ਸਾਡੇ ਸਾਰੇ ਕਾਰਜ ਆਪ ਹੀ ਸਵਾਰ ਦੇਣਾ ਕੀਤੇ ਹਨ, ਖਾਨ ਪਾਨ ਪਹਿਰਾਨ ਆਪ ਹੀ ਦਿੱਤਾ ਹੈ, ਨਾਮ ਦੀਆਂ ਦਾਤਾਂ ਆਪ ਦਿੱਤੀਆਂ ਨੇ, ਸੰਤਾਨ ਆਪ ਦਿੱਤੀ ਏ, ਵਿਦਿਆ ਦਾ ਦਾਨ, ਨਾਮ ਦਾ ਦਾਨ, ਅੰਮ੍ਰਿਤ ਦਾ ਦਾਨ, ਮੂਲ ਮੰਤਰ, ਗੁਰਮੰਤਰ, ਪੰਜ ਬਾਣੀਆਂ ਦਾ ਨਿਤਨੇਮ, ਕਿਰਪਾਲਤਾ ਕਰਕੇ ਕਰਨ ਹਾਰ ਜੀ ਨੇ ਆਪ ਹੀ ਦਿੱਤਾ ਹੈ ਜੀਓ।
1: ਕਰ ਕਿਰਪਾ ਨਾਨਕ ਉਧਾਰੇ,
0: ਸੋ ਇਸੇ ਪ੍ਰਕਾਰ ਆਪ ਕਰੇ ਪ੍ਰਭ ਕਰਣੈ ਹਾਰੇ, ਜਾਣਦੇ ਨੇ ਕਰੋੜਾਂ ਬ੍ਰਹਿਮੰਡਾਂ ਨੂੰ, ਚਾਰੇ ਖਾਣੀਆਂ ਨੂੰ, ਇਸੇ ਪ੍ਰਕਾਰ ਅਸੰਖਾਂ ਜੀਵਾਂ ਨੂੰ ਪਰਮੇਸ਼ਰ ਜੀ ਆਪ ਹੀ ਪੈਦਾ ਕਰਨ ਵਾਲੇ ਨੇ, ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਵੀ ਪਰਮੇਸ਼ਰ ਜੀ ਆਪ ਨੇ। ਕਰ ਕਿਰਪਾ ਨਾਨਕ ਉਧਾਰੇ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ, ਕਿਰਪਾ ਦ੍ਰਿਸ਼ਟੀ ਕਰਕੇ ਪਰਮੇਸ਼ਰ ਜੀ ਨੇ ਆਪ ਹੀ ਆਪਣੇ ਜਨਾਂ ਦੇ ਤਾਈਂ, ਪਿਆਰਿਆਂ ਦੇ ਤਾਈਂ ਉਧਾਰੇ ਉਧਾਰ ਦੇਣਾ ਕੀਤਾ ਹੈ, ਸੰਸਾਰ ਸਾਗਰ ਤੋਂ ਪਾਰ ਉਤਾਰਾ ਆਪਣੇ ਪਿਆਰਿਆਂ ਦਾ ਪਰਮੇਸ਼ਰ ਜੀ ਨੇ, ਨਿਰੰਕਾਰ ਜੀ ਨੇ, ਵਾਹਿਗੁਰੂ ਜੀ ਨੇ ਸਤਿਗੁਰਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਦੀ ਦਾਤ ਦਿਵਾ ਕਰਕੇ ਆਪ ਕੀਤਾ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਬਸੰਤ ਰਾਗ ਦੇ ਅੰਦਰ ਅੰਮ੍ਰਿਤਮਈ ਉਪਦੇਸ਼ਾਂ ਦੇ ਨਾਲ ਸ਼ੁਭ ਸਿੱਖਿਆ ਦੀ ਬਖਸ਼ਿਸ਼ ਕਰ ਰਹੇ ਨੇ। ਗੁਰਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ, ਜੋ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਆਪ ਜੀਆਂ ਨੇ ਕਥਨ ਅਤੇ ਸਰਵਣ ਕਰਵਾਈ ਹੈ ਨਾ, ਕਿਰਪਾਲਤਾ ਕਰਕੇ ਆਪਣੇ ਇਹਨਾਂ ਅੰਮ੍ਰਿਤਮਈ ਉਪਦੇਸ਼ਾਂ ਨੂੰ, ਗੁਰਬਾਣੀ ਦੀ ਸਿੱਖਿਆ ਨੂੰ ਸਾਡੇ ਮਨਾਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ, ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ, ਬੇਨਤੀਆਂ ਪ੍ਰਵਾਨ ਕਰੋ ਜੀਓ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਦੇਹ ਸੱਜਣ ਅਸੀਂ ਸੜੀਆ, ਜੇ ਉਹ ਹੋਵੇ

ಸಂಗ್ರಹ ಗೋಡೆ ದೇವ

ਸਤਿ ਸ੍ਰੀ ਅਕਾਲ।

ਸਰੀਰ

Gol!

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 71ਵੇਂ ਸਾਮੂਹਿਕ ਵਿਵਾਹ ਮੇਲਾਵੇ ਪਹੁੰਚੀ ਸਮੂਹ ਸਾਧ ਸੰਗਤ ਕਾ। ਤਖ਼ਤ ਸਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਕੇ ਮਾਨਯੋਗ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਗੁਰਦੁਆਰਾ ਸਚਖੰਡ ਬੁੜ ਕੇ ਪ੍ਰਸ਼ਾਸਕ ਡਾਕਟਰ ਵਿਜੇ ਸਤਬੀਰ ਸਿੰਘ ਜੀ, ਅਧੀਕਸ਼ਕ ਸਰਦਾਰ ਰਵਿੰਦਰ ਸਿੰਘ ਜੀ ਕਪੂਰ, ਸਭੀ ਕਰਮਚਾਰੀ ਔਰ ਅਧਿਕਾਰੀਆਂ ਕੀ ਔਰ ਸੇ ਆਈ ਹੋਈ ਸਾਧ ਸੰਗਤ ਕਾ ਹਾਰਦਿਕ ਸਵਾਗਤ ਹੈ। ਸਭੀ ਦੂਲੋਂ ਸੇ ਬੇਨਤੀ ਹੈ ਕਿ ਗੁਰੂ ਮਹਾਰਾਜ ਕੀ ਹਜ਼ੂਰੀ ਮੇਂ ਮੱਥਾ ਟੇਕ ਕਰ ਸੇਰੇ ਬੰਧਾਈ ਕੀ ਰਸਮ ਕੇ ਲਈ ਆਪਕੋ ਦੀਏ ਗਏ ਸਥਾਨ ਪਰ ਆਪਨੇ ਬੈਠਣਾ ਹੈ। ਸੇਰੇ ਬੰਧਾਈ ਕੀ ਰਸਮ ਕੇ ਉਪਰੰਤ ਦੂਲੋਂ ਕੀ ਬਾਰਾਤ ਸਾਮੂਹਿਕ ਰੂਪ ਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਕੀ ਔਰ ਪ੍ਰਸਥਾਨ ਕਰੇਗੀ, ਜਹਾਂ ਪਰ ਠੀਕ 11 ਵਜੇ ਵਧੂਓਂ ਕਾ ਕੰਨਿਆਦਾਨ ਹੋਊਗਾ। ਉਸਕੇ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਵਨ ਹੁਕਮਨਾਮੇ ਕੇ ਉਪਰੰਤ ਲਾਵਾ ਸਾਹਿਬ ਕਾ ਪਾਠ ਹੋਗਾ ਔਰ ਦੁਲਹਨੋਂ ਕੀ ਵਿਦਾਈ ਕੀ ਰਸਮ ਸਟੇਜ ਸੇ ਹੀ ਸੰਪੰਨ ਕੀ ਜਾਏਗੀ। ਸੇਰੇ ਬੰਧਾਈ ਕੀ ਰਸਮ ਕੇ ਉਪਰੰਤ ਦੁਲਹੇ ਕੀ ਬਹਿਨੋਂ ਨੇ ਆਰਤੀ ਕੇ ਲੀਏ ਨੀਚੇ ਕਿ ਨਿਸ਼ਾਨ ਸਾਹਿਬ ਕੇ ਪਾਸ ਸਟੈਂਡ ਕੀ ਵਿਵਸਥਾ ਕੀ ਗਈ। ਆਪ ਸਭੀ ਨੇ ਵਹਾਂ ਪਰ ਆਰਤੀ ਕਾ ਥਾਲ ਲੇਕਰ ਖੜੇ ਹੋਣਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਅਪਾਰ ਰਹਿਮਤ ਕਿਰਪਾ ਕਾ ਸਦਕਾ ਗੁਰਦੁਆਰਾ ਸਚਖੰਡ ਬੋਰਡ ਦੁਆਰਾ ਨਿਰੰਤਰ 71ਵਾਂ ਇਹ ਸਾਮੂਹਿਕ ਵਿਵਾਹ ਮੇਲਾਵਾ ਅੱਜ ਸੰਪੰਨ ਹੋਣੇ ਜਾ ਰਿਹਾ ਹੈ। ਸਭੀ ਨੌਜਵਾਨੋ ਸੇ ਹੱਥ ਜੋੜ ਕਰ ਬੇਨਤੀ ਹੈ ਕਿ ਸਾਮੂਹਿਕ ਵਿਵਾਹ ਮੇਲਾ ਮੇਂ ਆਈ ਹੋਈ ਸਾਹਿਬ ਸੰਗਤ ਕੇ ਲੀਏ ਲੰਗਰ ਛਕਾਨੇ ਕੇ ਲੀਏ ਲੰਗਰ ਹਾਲ ਮੇਂ ਆਪਕੀ ਸੇਵਾਓਂ ਕੀ ਆਵਸ਼ਕਤਾ ਹੈ। ਆਪ ਸਭੀ ਨੇ ਆਪਣੀ ਸੇਵਾ ਦੇ ਕਰ ਆਈ ਹੋਈ ਸਾਧ ਸੰਗਤ ਕੋ ਲੰਗਰ ਛਕਾਨਾ ਹੈ। ਜਿਤਨੇ ਵੀ ਫੋਟੋਗ੍ਰਾਫਰਸ ਵੀਡੀਓਗ੍ਰਾਫਰਸ ਹੈ ਵੋ ਇੱਕ ਸਾਈਡ ਹੋ ਜਾਏ ਤਾਂ ਕਿ ਸੇਰੇ ਬੰਧਾਈ ਕੀ ਰਸਮ ਸੰਪੰਨ ਕੀ ਜਾ ਸਕੇ। ਕੁਛ ਹੀ ਕਸ਼ਨੋਂ ਮੇਂ ਯਹਾਂ ਪਰ ਮਾਨਯੋਗ ਪੰਜ ਪਿਆਰੇ ਸਾਹਿਬਾਨ ਕੀ ਸਰਪ੍ਰਸਤੀ ਮੇਂ ਗੁਰੂ ਮਹਾਰਾਜ ਕੀ ਹਜ਼ੂਰੀ ਮੇਂ ਅਰਦਾਸ ਕੇ ਉਪਰੰਤ ਸੇਰੇ ਬੰਧਾਈ ਕੀ ਰਸਮ ਸੰਪੰਨ ਹੋਗੀ।

नाम

ਤਵਾ ਪ੍ਰਸਾਦ ਕਬਿਤ ਖੂਕਮਲ ਹਾਰੀ ਗਜ ਗਦ ਹੈ ਵਿਭੂਤ ਦਾਰੀ ਗਿੱਧੂਆ ਮਸਾਨ ਬਾਸ ਕਰੇ ਹੋਈ ਕਰਤ ਹੈ ਘੁਗਮਟ ਬਾਸੀ ਲਗ ਡੋਲਤ ਉਦਾ ਸਿਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਧਈਆ ਤਾਹੇ ਹੀ ਜਿਕੀ ਵੰਡਿਆ ਦੇਤ ਬੰਦਰਾ ਸਦੀਵ ਪਾਏ ਨੰਗ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੇਨ ਕਹਿ ਸਕੇ ਤਰਤ ਹੈ ਭੂਤ ਬਨ ਚਾਰੀ ਚਿਤ ਛੋਨਾ ਸਵੈ ਦੁਧਾਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਭਜਈਆ ਧਨ ਲੋਭ ਕੇ ਤਜਈਆ ਤਿਤ ਕੌਵਨ ਕੇ ਜਈਆ ਫਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡੇ ਗਾਨੀ ਤਿੰਨੋ ਜਾਨੀ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕ ਬਖਾਨੀਏ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤੋ ਭੂਤ ਕੈ ਪਛਾਨੀਏ ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਬਛਈਆ ਸੋਚ ਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਬੈਰੀਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਰਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਭੇਦ ਯੋਗ ਤੇਵ ਦੇਤ ਨੇਤ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਧਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰਤ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸਿਆਦ ਬ੍ਰਹਮਾ ਸੇ ਨ ਬੇਤਚਾਰੀ ਸੰਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਬਿਸ਼ਨ ਕੇ ਤੇ ਬੇਦ ਓ ਪੁਰਾਣ ਕੇ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕੰਬਰ ਕਿਤੇ ਗਾਨ ਨਾ ਪਰਤ ਏ ਤੇ ਭੂਮ ਹੀ ਤੇ ਹੋਈ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਬਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨਸੇ ਮਹੀਬ ਓ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿਲੀ ਸਰ ਦ੍ਰੁਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੋਪਚੀ ਕਪਟ ਫੇਸ ਪੋਸਤੀ ਅਨੇਕਦਾ ਨਿਭਾਵਤ ਹੈ ਸੀਸ ਕੋ ਕਹਾ ਭਯੋ ਮੱਲ ਜਪ ਕਾਢਤ ਅਨੇਕ ਡੰਡ ਸੋਤੋ ਨੋ ਡੰਡੋਤ ਅਸ ਟੰਗ ਅਥ ਟੀਸ ਕੋ ਕਹਾ ਭਯੋ ਰੁਕੀ ਜੋ ਪੈਡਾਰਿਓ ਰਹੋ ਉਰਧ ਮੁਖ ਮਨ ਤੇਨਾ ਬੂੰਡ ਨਿਹੋ ਰਾਯੋ ਅਧ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਪਟਕਤ ਜਾ ਕੇ ਕੰਨ ਮੈਂ ਖਜੂਰਾ ਥਾ ਸੇ ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਅਕ ਕੋ ਚਰਈਆ ਫਲ ਫੂਲ ਕੋ ਫਚਈਆ ਸਦਾ ਬਨ ਕੋ ਭਰਮਈਆ ਔਰ ਦੂਸਰੂ ਨਬੋਕ ਸੋ ਕਹਾ ਭਯੋ ਫੇਟ ਜੋਕ ਸਤ ਸੀਸ ਬ੍ਰਿਛਨ ਸੋ ਮਾਟੀ ਕੋ ਫਚਈਆ ਬੋਲ ਪੂਛ ਲੀਜ ਜੋਕ ਸੋ ਕਾਮਨ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕਸ ਫੇਟ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਰ ਘੋਰ ਘਨ ਕਰਿਓਈ ਕਰਤ ਹੈ ਏਕ ਪਾਏ ਠਾਡੇ ਸਦਾ ਬਨ ਮੇ ਰਹਤ ਬ੍ਰਿਜ ਫੂਕ ਫੂਕ ਪਾਮ ਫੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕਹਿ ਸਕੇ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗਿਆ ਬੈਰਾਗੀ ਬਨ ਕਬ ਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਇ ਤਾਈ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ
कहूँ ब्रह्मचारी कहूँ हाथ पैर लगावे बारी कहूँ दंड धारी हो के लोग न भ्रमावई। कामना अधीन पर्यो नाचत है नाचन सो ज्ञान के विहीन कैसे ब्रह्म लोक पावई। पंच बार की तर पुकार पर शीत काल कुंचर उगत हा अनेकता पुकार ही। कहा भय जो पे कल वत्र लियो कांसी बीच चीर चीर चोर टा घुटारन सुमार ही। कहा भयो फांसी डार बूढ़ जड़ गंग धार डार डार फांस टक मार मार डार ही। डूबे नरक धार मूड ज्ञान के बिना विचार भावना भी न कैसे ज्ञान को विचार ही। ताप के सहित जो पे पाइये अताप नाथ तापना अनेक तन घायल सहत है। जाप के कियत जो पे पायत अजाप देव पूजना सदीव तुही उचरत है। नभ के उड़ित जो पे नारायण पाइयत अनल आकाश पछि डोल बो करत है। आग में जरत गत राण की परत कर पताल के बास की भुजंग न तरत है। को भयो मुंडिया सन्यासी को जोगी भयो को ब्रह्मचारी को जति अनुमान बो। हिंदू तुरक को राफजी इमाम साफी मानस की जात सब एक पहचान बो। करता करीम सोई रास करहीम उई दूसरो न भेद कोई भूल भ्रम मान बो। एक ही की सेव सब ही को गुरुदेव एक एक ही स्वरूप सब एक ज्योत जान बो। देहु राम सीत सोई पूजाओ निवाज उई मानस सब एक भय अनेक को भ्रमाव है। देवता देव जस गंधर्व तुरक हिंदू न्यारे न्यारे देशन के भेष को प्रभाव है। एक नैन एक कान एक देह एक बान खाक बाद आतस ओ आप को रलाव है। अल्लाह अभेक सोई सुबरान ओ कुरान उई एक ही स्वरूप सब एक ही बनाव है। जैसे एक आग ते कनु का कोट आग उठे न्यारे न्यारे हुए के फिर आग में मिलाहेंगे। जैसे एक धूर ते अनेक धूर पूरत है धूर के कनु का फिर धूर ही समाहेंगे। जैसे एक नद ते तरंग कोट उपजत है पान के तरंग सब पान ही कहाहेंगे। तैसे विश्व रूप ते अभूत भूत प्रकट हुए ताहि ते उपज सब ताहि में समाहेंगे। केते कछ मछ केते उनको करत भछ केते अच वच हो सपट उज डाहेंगे। केते नाभ बीच आछ पछ को करेंगे भज केतक प्रताच हो पछाए खाए जाहेंगे। जल कहाँ थल कहाँ गगन के गौन कहाँ काल के बनाए सब काल ही चबाहेंगे। तेज ज्यो तेज में अतेज जैसे तेज लीन ताहि ते उपज सब ताहि में समाहेंगे। कुकत फिरत केते रोवत मरत केते जल में डुबत केते आग में जरत है। केते गंगवासी केते मदीना मक्का निवासी केतक उदासी के ब्रह्माई फिरत है। करवत सहत केते भूम में गड़त केते सुआ पे जड़त केते दुख को भरत है। ज्ञान में उड़त केते जल में रहत केते ज्ञान के विहीन जग जा रही मरत है। सोध हारे देवता विरोध हारे दानो बटे बोध हारे बोधक प्रबोध हारे जापसी। घस हारे चंदन लगाए हारे जो अचार बूज हारे पाहन चढ़ाए हारे लापसी। गाह हारे गोरन मनाए हारे मटी मटली बहारे भीतर लगाए हारे छापसी। गाय हारे गंधर्व बजाए हारे किन्नर सब पाच हारे पंडित।

ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ

ਇਹ ਇਲਾਕੇ ਦਾ ਸਤਿਗੁਰੂ ਮਹਾਰਾਜ ਜੀ ਰਟਨ ਕਰ ਰਹੇ। ਕਈ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹਨ। ਕਈਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੀਤੀ। ਸਿੱਖੀ ਜੀਵਨ

ਆਪ ਕੀਤਾ, ਕਈ ਗੁਰੂ ਕੇ ਸਿੰਘ ਸੱਜ ਗਏ। ਇਸ ਤਰ੍ਹਾਂ ਹੀ ਇਹਨਾਂ ਸਿੱਖਾਂ ਦੇ ਵਿੱਚੋਂ ਸਾਧ ਸੰਗਤ ਜੀ ਭਾਈ ਗੋਦੜੀਆ ਨਾਮਕ ਇੱਕ ਗੁਰੂ ਕਾ ਪਿਆਰਾ ਗੁਰੂ ਕਾ ਸਿੱਖ ਜਿਹੜਾ ਹੈ, ਜਿਹੜਾ ਬਹੁਤ ਛੋਟੀ ਉਮਰ ਦੇ ਵਿੱਚ ਭਾਈ ਗੋਰਾ ਜੀ ਦੇ ਕੋਲ, ਜੋ ਬਾਬਾ ਭਗਤੂ ਜੀ ਦੇ ਅੰਸ਼ ਬੰਸ਼ ਦੇ ਵਿੱਚੋਂ ਹਨ, ਉਹਨਾਂ ਦੇ ਕੋਲ ਆਇਆ। ਉਹਨੇ ਆ ਕਰਕੇ ਗੁਰੂ ਘਰ ਦੀ ਬਹੁਤ ਸੇਵਾ ਕਰਨੀ ਕੀਤੀ, ਬਹੁਤ ਨਾਮ ਜਪਦਾ, ਬੜੀ ਬਾਣੀ ਪੜ੍ਹਦਾ। ਰੋਜ਼ ਦਾ ਨਿਯਮ ਸੀ 21 ਜਪਜੀ ਸਾਹਿਬ ਦਾ ਪਾਠ ਕਰਕੇ ਹੀ ਉਹ ਪ੍ਰਸ਼ਾਦਾ ਛਕਦਾ ਸੀ। ਇਹ ਤੋਂ ਇਲਾਵਾ ਵੀ ਬਹੁਤ ਜਦੋਂ ਬਾਣੀਆਂ ਪੜ੍ਹਦਾ, ਭਾਵਨਾ ਦੇ ਨਾਲ ਸੇਵਾ ਕਰਦਾ। ਇਹ ਸੇਵਾ ਸਿਮਰਨ ਕਰਦਿਆਂ ਕਰਦਿਆਂ ਉਹਨੂੰ ਰਿਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ, ਭਾਵ ਕਿ ਖੁਦ ਬ ਖੁਦ। ਇਹ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਪਿਆਰਿਓ, ਕਈ ਜੋ ਹੁੰਦੇ ਨਾਮ ਉਹ ਤਰ੍ਹਾਂ ਤਰ੍ਹਾਂ ਦੀਆਂ ਸਾਧਨਾਵਾਂ ਕਰਦੇ, ਉਹਨਾਂ ਦਾ ਲਕਸ਼ ਹੁੰਦਾ ਕਿ ਭਾਈ ਸਾਨੂੰ ਆਹ ਸਿੱਧੀ ਮਿਲ ਜਾਵੇ, ਉਹ ਰਿੱਧੀ ਮਿਲ ਜਾਵੇ, ਆਹ ਕਰਾਮਾਤ ਸਾਡੇ ਕੋਲ ਆ ਜਾਵੇ। ਲੇਕਿਨ ਗੁਰਮੁਖ ਪਿਆਰੇ ਜਿਹੜੇ ਹਨ ਪਿਆਰਿਓ, ਉਹ ਕਰਾਮਾਤਾਂ ਦੇ ਲਈ ਭਗਤੀ ਵੀ ਨਹੀਂ ਕਰਦੇ ਹਨ, ਸੇਵਾਵਾਂ ਨਹੀਂ ਕਰਦੇ। ਹਾਂ, ਇੱਕ ਗੱਲ ਇਹ ਗੱਲ ਵੱਖਰੀ ਹੈ ਕਿ ਗੁਰਮੁਖ ਪਿਆਰਾ ਜਦੋਂ ਭਾਵਨਾ ਦੇ ਨਾਲ ਸਿਮਰਨ ਕਰਦਾ, ਸੇਵਾ ਕਰਦਾ, ਭਜਨ ਬੰਦਗੀ ਕਰਦਾ, ਸਾਧਨਾਵਾਂ ਕਰਦਾ, ਇਹ ਰਿੱਧੀਆਂ ਸਿੱਧੀਆਂ ਪਿਆਰਿਓ ਇਹ ਖੁਦ ਆ ਕਰਕੇ ਉਹਨਾਂ ਦੀਆਂ ਦਾਸੀਆਂ ਬਣ ਜਾਂਦੀਆਂ, ਉਹਨਾਂ ਦੇ ਅੰਦਰ ਸਪੁਰਤ ਹੋ ਜਾਂਦੀਆਂ। ਉਹਨਾਂ ਦਾ ਲਕਸ਼ ਰਿੱਧ ਸਿੱਧ ਨਹੀਂ ਹੁੰਦਾ ਹੈ। ਮਹਾਰਾਜ ਨੇ ਵੀ ਬਚਨ ਕਰਨਾ ਕੀਤਾ, ਜਿਹੜੇ ਭਗਤੀ ਕਰਦੇ ਹਨ, ਨਾਮ ਜਪਦੇ ਹਨ, ਖੁਦ ਬ ਖੁਦ ਪਿਆਰਿਓ, ਅਤੇ ਇਹ ਸਿੱਧੀਆਂ ਰਿੱਧੀਆਂ ਆ ਕਰਕੇ ਉਹਨਾਂ ਦੇ ਆ ਕਰਕੇ ਤਾਬੇਦਾਰ ਹੋ ਜਾਂਦੀਆਂ ਹਨ, ਉਹਨਾਂ ਦੀ ਸੇਵਾ ਦੇ ਵਿੱਚ ਆ ਜਾਂਦੀਆਂ। ਇਸ ਤਰ੍ਹਾਂ ਹੀ ਭਾਵਨਾ ਦੇ ਨਾਲ ਭਾਈ ਗੋਦੜੀਆ ਸਿਮਰਨ ਸਾਧਨਾ ਕਰਦਾ, ਸੇਵਾ ਕਰਦਾ, ਇਹਦੇ ਕੋਲ ਵਾਕ ਸਪੁਰਤੀ ਜੋ ਹੈ, ਵਾਕ ਸਿੱਧੀ ਇਹਨੂੰ ਪ੍ਰਾਪਤ ਹੋ ਗਈ। ਜੋ ਵੀ ਇਹ ਮੂੰਹੋਂ ਬਚਨ ਕਰ ਦਿੰਦਾ, ਸੁੱਤੇ ਸਿੱਧ ਜੋ ਵੀ ਨਿਕਲ ਜਾਵੇ ਨਾ, ਉਹ ਬਚਨ ਇਹਨਾਂ ਦਾ ਪੂਰਾ ਹੋ ਜਾਂਦਾ। ਭਾਵੇਂ ਕੋਈ ਕਰੋਪੀ ਵਾਲਾ ਬਚਨ ਹੋਵੇ, ਭਾਵੇਂ ਵਰ ਵਾਲਾ ਬਚਨ ਹੋਵੇ, ਉਹ ਤੁਰੰਤ ਪਿਆਰਿਓ ਬਚਨ ਪੂਰੇ ਹੁੰਦੇ ਹਨ। ਕਈ ਵਾਰੀ ਕਈਆਂ ਨੇ ਇਹਨੂੰ ਪ੍ਰਤੱਖ ਵੇਖਣਾ ਕੀਤਾ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ, ਭਾਈ ਗੋਦੜੀਆ ਜਿਹੜੇ ਇਹ ਗੁਰਮੁਖ ਪਿਆਰੇ ਜੋ ਹਨ, ਉਹਨਾਂ ਦੇ ਬਾਬਤ ਕੁਛ ਸਾਖੀਆਂ ਜਿਹੜੀਆਂ, ਕੁਛ ਇਤਿਹਾਸਕ ਘਟਨਾਵਾਂ ਜੋ ਹਨ, ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਅਧਿਆਇ ਦੇ ਵਿੱਚ ਉਹਨਾਂ ਨੇ ਇਹਦਾ ਜ਼ਿਕਰ ਕਰਨਾ ਕੀਤਾ ਕਿ ਕਿਸ ਤਰ੍ਹਾਂ ਕਿਹੜੀਆਂ ਕਿਹੜੀਆਂ ਸ਼ਕਤੀਆਂ ਸੁੱਤੇ ਸਿੱਧ ਉਹਨਾਂ ਨੂੰ ਪ੍ਰਕਾਸ਼ ਹੋਈਆਂ, ਕਿਸ ਤਰ੍ਹਾਂ ਉਹਨਾਂ ਨੇ ਇਹ ਬਚਨ ਕੀਤਾ ਅਤੇ ਉਹ ਬਚਨ ਪੂਰਾ ਹੋਇਆ। ਉਹ ਇਤਿਹਾਸ, ਉਹ ਕਥਾ ਜਿਹੜੀ ਹੈ ਆਪਾਂ ਲੜੀਵਾਰ ਰੂਪ ਦੇ ਵਿੱਚ ਸਰਵਣ ਕਰ ਰਹੇ ਹਾਂ। ਆਓ ਸਾਧ ਸੰਗਤ ਜੀ, ਇਹ ਅਗਲੀ ਆਉਣ ਵਾਲੀ ਲੜੀਵਾਰ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਕਰਤੇ ਆਪਣੀ ਹਾਜ਼ਰੀ ਨੂੰ ਦਰਜ

0: ਨਿਜ ਘਰ ਬਸਿਓ ਪ੍ਰਥਮ ਹੀ ਵਿਆਹਾ।
1: ਸਾਧ ਸੰਗਤ ਜੀ, ਭਾਈ ਗੋਦੜੀਆ ਜੋ ਹੈ ਉਹਦੀ ਕਥਾ ਜੋ ਹੈ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਦਰਜ ਕਰ ਰਹੇ ਹਨ। ਕਹਿੰਦੇ ਕਿ ਭਾਈ ਗੋਦੜੀਆ ਜੋ ਹੈ ਜਦੋਂ ਆਪਣੇ ਘਰ ਦੇ ਵਿੱਚ ਸੀ ਉਸੇ ਵੇਲੇ ਇਹਦਾ

0: ਉਹ ਜਿਹੜਾ ਹੈ ਖੇਤਨ ਕੌ ਠੌਰ ਪਾਵ ਕੇ ਆਪਣੀ ਪੈਲੀ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ
1: ਰਿਖ ਬਾਢਣ ਕੋ ਦਇਓ ਲਗਾਏ
0: ਤੇ ਉਹਨੇ ਵੇਖਿਆ ਕਿ ਭਾਈ ਆ ਬੰਦਾ ਜਾ ਰਿਹਾ ਹੈ ਉਹਨੂੰ ਵਚਨ ਕੀਤਾ ਕਿ ਭਾਈ ਆ ਕੰਮ ਕਰੇਗਾ ਮੈਂ ਤੈਨੂੰ ਪੈਸਾ ਦਵਾਂਗਾ ਮਾਇਆ ਦਵਾਂਗਾ ਕਿਉਂਕਿ ਕਿਰਤੀਏ ਵੀ ਸੰਸਾਰ ਸਿੰਘਾਂ ਦੀ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੈ ਗੁਰੂ ਕਾ ਖਾਲਸਾ ਗੁਰੂ ਕਾ ਸਿੱਖ ਪਿਆਰਿਓ ਕਿਰਤ ਕਰਦਾ ਉਹ ਵੇਲਣ ਨਹੀਂ ਰਹਿੰਦਾ ਹੁਣ ਪਰਿਵਾਰ ਦਾ ਨਿਰਵਾਹ ਕਰਨਾ ਹੈ ਲਾਲਣ ਪਾਲਣ ਕਰਨਾ ਉਹਦੇ ਲਈ ਤਾਂ ਕੋਈ ਨਾ ਕੋਈ ਤਾਂ ਕਿਰਤ ਕਰਨੀ ਪਵੇਗੀ ਤੇ ਕੀ ਹੋਇਆ ਭਾਈ ਗੋਦੜੀਆ ਜੀ ਜਾ ਰਹੇ ਸਨ ਉਸ ਜ਼ਿਮੀਦਾਰ ਨੇ ਵਚਨ ਕੀਤਾ ਕਿਹਾ ਕਿ ਦੇਖ ਭਾਈ ਗੁਰਮੁਖਾ ਇੱਕ ਕੰਮ ਕਰ ਤੂੰ ਤੂੰ ਆ ਮੇਰੇ ਖੇਤ ਦੇ ਵਿੱਚ ਇਹ ਵਾਢੀ ਚੱਲ ਰਹੀ ਹੈ ਕਟਾਈ ਦਾ ਕੰਮ ਚੱਲ ਰਿਹਾ ਤੂੰ ਇਹ ਕੰਮ ਕਰਨਾ ਕਰ ਮੈਂ ਤੈਨੂੰ ਪੈਸਾ ਵੀ ਦਵਾਂਗਾ ਨਾਲ ਤੈਨੂੰ ਵਧੀਆ ਭੋਜਨ ਵੀ ਖਵਾਵਾਂਗਾ ਉਹਨੂੰ ਬੁਲਾ ਕਰਕੇ ਪਿਆਰਿਓ ਉਹਨੂੰ ਕਾਰ ਦੇ ਉੱਤੇ ਤਾਂ ਲਾ ਦਿੱਤਾ ਸਵੇਰੇ ਅੰਮ੍ਰਿਤ ਵੇਲੇ ਤੋਂ ਭਾਈ ਗੋਦੜੀਆ ਜੀ ਜਿਹੜੇ ਹਨ ਉਹ ਖੇਤੀ ਦੇ ਕੰਮ ਦੇ ਵਿੱਚ ਕਟਾਈ ਦੇ ਕੰਮ ਦੇ ਵਿੱਚ ਲੱਗ ਗਏ ਉਹ ਆਪਣਾ ਕੰਮ ਪਿਆਰਿਓ ਬਹੁਤ ਭਾਵਨਾ ਦੇ ਨਾਲ ਕਰੀ ਜਾ ਰਹੇ ਬਾਣੀ ਦਾ ਜਾਪ ਕਰੀ ਜਾ ਰਹੇ ਹਨ ਲੇਕਿਨ ਕੀ ਹੋਇਆ ਉਹਨੇ ਕੀ ਕੀਤਾ ਸੀ ਉਹਨੇ ਵਚਨ ਕੀਤਾ ਸੀ ਨਾ ਜ਼ਿਮੀਦਾਰ ਨੇ ਕਿ ਭਾਈ ਤੂੰ ਆ ਮੇਰਾ ਕੰਮ ਕਰਨਾ ਕਰ ਪੈਸਾ ਵੀ ਦਵਾਂਗਾ ਤੇ ਨਾਲ ਵਧੀਆ ਭੋਜਨ ਵੀ ਖਵਾਵਾਂਗਾ ਉਹਨੇ ਆਪਣੇ ਕੰਮ ਦੇ ਉੱਤੇ ਲਾ ਲਿਆ ਭਾਈ ਗੋਦੜੀਏ ਨੇ ਪ੍ਰਸ਼ਾਦੇ ਦੀ ਮੰਗ ਨਹੀਂ ਕੀਤੀ ਉਹਨੂੰ ਤਾਂ ਚਾਹੀਦਾ ਸੀ ਨੇ ਕਿ ਭਾਈ ਆ ਬੰਦਾ ਜਿਹੜਾ ਸਵੇਰ ਤੋਂ ਕੰਮ ਕਰ ਰਿਹਾ ਇਹਨੂੰ ਆਪਾਂ ਪ੍ਰਸ਼ਾਦਾ ਛਕਾਈਏ ਉਸ ਬੰਦੇ ਨੇ ਉਹ ਜ਼ਿਮੀਦਾਰ ਨੇ ਉਹਨੂੰ ਪੁੱਛਿਆ ਨਹੀਂ ਪ੍ਰਸ਼ਾਦਾ ਪਾਣੀ ਨਹੀਂ ਛਕਾਇਆ
1: ਸੰਧਿਆ ਪਰੀ ਜੱਟ ਮਨ ਚੀ
0: ਉਸ ਵੇਲੇ ਜਦੋਂ ਸੰਧਿਆ ਦਾ ਸਮਾਂ ਹੋ ਗਿਆ ਜੱਟ ਦੇ ਮਨ ਦੇ ਵਿੱਚ ਆਇਆ ਹੈ
1: ਕਹਿਓ ਚਲੋ ਅਬ ਖਿਚੜੀ ਦਹਾਂ
0: ਤੇ ਫਿਰ ਬਾਅਦ ਦੇ ਵਿੱਚ ਪਹਿਲੇ ਤਾਂ ਉਹਨੇ ਵਚਨ ਕੀਤਾ ਕਿ ਭਾਈ ਗੁਰਮੁਖਾ ਸਿੱਖਾ ਆ ਮੇਰਾ ਕੰਮ ਕਰਦੇ ਭਾਈ ਤੇ ਮੈਂ ਤੈਨੂੰ ਵਧੀਆ ਭੋਜਨ ਖਵਾਵਾਂਗਾ ਹੁਣ ਪਿਆਰਿਓ ਉਹਦਾ ਕੰਮ ਜਦੋਂ ਹੋ ਗਿਆ ਉਹਦੀ ਨੀਅਤ ਜੋ ਹੈ ਉਹ ਬੇਈਮਾਨ ਹੋ ਗਈ ਹੈ ਬੰਦੇ ਪਿਆਰਿਓ ਇੰਝ ਹੀ ਕਰਦੇ ਹਨ ਜਦੋਂ ਉਹਨਾਂ ਦਾ ਕੰਮ ਹੋਵੇ ਬਹੁਤ ਹੱਥ ਪੈਰ ਜੋੜਨਗੇ ਬੜੇ ਤਰਲੇ ਬਹੁਤ ਮਿੰਨਤਾਂ ਕੱਢਣਗੇ ਜਦੋਂ ਕੰਮ ਹੋ ਗਿਆ ਉਸ ਵੇਲੇ ਉਹ ਇੱਕਦਮ ਮੁਨਕਰ ਹੋ ਜਾਂਦੇ ਉਹਨਾਂ ਦੀ ਬਾਤ ਵੀ ਨਹੀਂ ਪੁੱਛਦੇ ਹਨ ਦੇਖੋ ਤਰਲੇ ਲਏ ਉਹਨੂੰ ਕਿਹਾ ਕਿ ਮਿੱਤਰਾ ਮੇਰਾ ਕੰਮ ਹੈ ਭਾਈ ਆ ਕੰਮ ਕਰਦੇ ਮੈਂ ਆ ਤੈਨੂੰ ਵਧੀਆ ਭੋਜਨ ਖਵਾਵਾਂਗਾ ਪ੍ਰਸ਼ਾਦਾ ਖਵਾਵਾਂਗਾ ਪੈਸਾ ਵੀ ਦਵਾਂਗਾ ਭਾਈ ਗੋਦੜੀਏ ਨੇ ਬਹੁਤ ਵਧੀਆ ਜਦੋਂ ਕੰਮ ਕੀਤਾ ਵਧੀਆ ਭੋਜਨ ਖਵਾਉਣਾ ਉਹ ਤਾਂ ਇੱਕ ਪਾਸੇ ਰਹਿ ਗਿਆ ਸਾਰਾ ਦਿਨ ਕੰਮ ਕਰਾ ਕੇ ਅਖੀਰ ਨੂੰ ਕਹਿੰਦਾ ਕਿ ਮਿੱਤਰਾ ਚੱਲ ਆ ਖਿਚੜੀ ਜਿਹੜੀ ਹੈ ਨਾ ਇਹਨੂੰ ਉਬਾਲ ਕਰਕੇ ਮੈਂ ਤੈਨੂੰ ਖਵਾ ਦਵਾਂਗਾ ਹੁਣ ਖਿਚੜੀ ਸਾਧ ਸੰਗਤ ਜੀ ਆਪਾਂ ਵੇਖਦੇ ਹਾਂ ਖਾਸ ਕਰਕੇ ਚਲੋ ਭੋਜਨ ਹੀ ਹੈ ਲੇਕਿਨ ਵਧੀਆ ਭੋਜਨ ਥੋੜ੍ਹੀ ਹੁੰਦਾ ਜਦੋਂ ਕਈ ਵਾਰੀ ਕੀ ਹੁੰਦਾ ਕਿ ਭਾਈ ਖਿਚੜੀ ਤਾਂ ਐਵੇਂ ਕੋਈ ਵੀ ਚੌਲ ਉਵਲ ਹੋ ਗਿਆ ਕਈ ਵਾਰੀ ਕਣਕੀ ਵੀ ਜਿਹੜੀ ਹੁੰਦੀ ਹੈ ਉਹ ਵੀ ਲੈ ਕਰਕੇ ਉਹਦੇ ਵਿੱਚ ਥੋੜ੍ਹਾ ਲੂਣ ਮਿਰਚ ਪਾ ਦਿਓ ਉਹਨੂੰ ਚਾਵਲ ਨੂੰ ਉਬਾਲ ਦਿਓ ਅਤੇ ਛਕਾ ਦਿਓ ਖਿਚੜੀ ਪਿਆਰਿਓ ਇੰਝ ਚਲੋ ਸੁਪਾਜ ਭੋਜਨ ਹੁੰਦਾ ਲੇਕਿਨ ਵਧੀਆ ਤਰਬਤਰ ਥੋੜ੍ਹੀ ਭੋਜਨ ਹੁੰਦਾ ਇਹਨੇ ਵਚਨ ਕੀਤਾ ਤੈਨੂੰ ਵਧੀਆ ਭੋਜਨ ਖਵਾਵਾਂਗਾ ਜੋ ਮੈਂ ਖਾਵਾਂਗਾ ਮੈਂ ਉਹ ਤੈਨੂੰ ਖਵਾਉਣਾ ਆਪ ਤਾਂ ਵਧੀਆ ਪ੍ਰਸ਼ਾਦਾ ਪਰੌਂਠੇ ਆਦਿਕ ਉਹਨੇ ਛਕਣੇ ਕੀਤੇ ਤੇ ਭਾਈ ਗੋਦੜੀਏ ਨੂੰ ਕਹਿੰਦਾ ਚੱਲ ਭਾਈ ਕੰਮ ਬੜਾ ਕੀਤਾ ਐ ਖਿਚੜੀ ਉਬਾਲ ਕਰਕੇ ਤੈਨੂੰ ਖਵਾ ਦਵਾਂਗਾ ਤੇ ਕਹਿੰਦਾ ਕਿ ਕੋਈ ਗੱਲ ਨਹੀਂ ਹੈ ਭਾਈ ਸਾਰਾ ਦਿਨ ਤੂਨੇ ਕੰਮ ਕੀਤਾ ਕੋਈ ਪ੍ਰਸ਼ਾਦਾ ਨਹੀਂ ਮੰਗਿਆ ਆ ਖਿਚੜੀ ਖਵਾ ਕਰਕੇ ਵਧੀਆ ਤੈਨੂੰ ਮੈਂ ਤ੍ਰਿਪਤ ਕਰਾਂਗਾ
1: ਬੋਲਿਓ ਰਿਸ ਹੋ
0: ਤੇ ਭਾਈ ਗੋਦੜੀਆ ਬੜੇ ਬੀਰਸ ਵਿੱਚ ਆ ਗਿਆ ਗੁੱਸੇ ਵਿੱਚ ਆ ਕੇ

0: ਚੱਲ ਮੈਂ ਤੇਰੇ ਪ੍ਰਸ਼ਾਦੇ ਦਾ, ਤੇਰੀ ਖਿਚੜੀ ਆਦਿਕ ਦਾ ਮੈਂ ਭੁੱਖਾ ਨਹੀਂ ਹਾਂ। ਤੂੰ ਜੋ ਕੰਮ ਲਾਇਆ ਚੱਲ ਪਾਸੇ ਹੋ ਜਾ, ਮੈਨੇ ਵੀ ਕਾਲ ਕੀਤਾ ਸੀ, ਵਚਨ ਕੀਤਾ ਤੇਰਾ ਪੂਰਾ ਕੰਮ ਕਰਕੇ ਜਾਵਾਂਗਾ, ਮੈਂ ਤੇਰਾ ਕੰਮ ਕਰ ਦੇਵਾਂਗਾ। ਕਹਿੰਦੇ ਜਦੋਂ ਉਹਨੇ ਝਿੜਕਾਂ ਪਾਈਆਂ ਤੇ ਉਹਦਾ ਪ੍ਰਸ਼ਾਦਾ ਖਿਚੜੀ ਆਦਿਕ ਜੋ ਵੀ ਨਹੀਂ ਛਕਿਆ ਤੇ ਉਹਨੇ ਤਾਂ ਕੰਮ ਕਰਕੇ ਤਾਂ ਹਟ ਗਿਆ। ਉਹ ਤੋਂ ਬਾਅਦ ਕਹਿੰਦੇ ਕਿ ਉਹ ਜੱਟ ਜਿਹੜਾ ਜ਼ਿਮੀਦਾਰ, ਉਹਨੂੰ ਸੂਲ ਪੈਣੇ ਸ਼ੁਰੂ ਹੋ ਗਏ, ਉਹਨੂੰ ਬੜਾ ਦੁੱਖ ਲੱਗ ਰਿਹਾ ਸੀ, ਬਹੁਤ ਜ਼ੋਰ ਦੀ ਅਚਨਚੇਤੀ ਪਿਆਰਿਓ ਸਰੀਰ ਦੇ ਅੰਦਰੋਂ ਕੋਈ ਪੀੜਾ ਉਹਨੂੰ ਉੱਠ ਰਹੀ ਹੈ। ਬਾਹਰੀ ਤੌਰ ਤੇ ਵੇਖਦੇ ਪਤਾ ਨਹੀਂ ਲੱਗਦਾ, ਕਿਉਂਕਿ ਕੋਈ ਪੀੜਾ ਜਦੋਂ ਉੱਠਦੀ ਆਪਾਂ ਕਹਿੰਦੇ ਹਾਂ ਕਿ ਹਾਂਜੀ ਕੋਈ ਕਾਰਨ ਹੋਏਗਾ, ਇੱਥੇ ਸੱਟ ਵੱਜੀ ਹੋਵੇਗੀ, ਕੋਈ ਫੋੜਾ ਫਿਣਸੀ ਆਈ ਹੋਵੇਗੀ। ਲੇਕਿਨ ਪਿਆਰਿਓ ਇਸ ਤਰ੍ਹਾਂ ਉਹਨੂੰ ਕੁਛ ਵੀ ਨਹੀਂ, ਅੰਦਰ ਖਾਤੇ ਤੜਪੀ ਜਾਂਦਾ ਤੜਪੀ ਜਾਂਦਾ, ਬੜੀ ਪੀੜਾ ਉੱਠ ਰਹੀ ਹੈ। ਕੋਈ ਪੁੱਛਦਾ ਕਿ ਕੀ ਹੋਇਆ ਭਾਈ ਦੱਸ, ਕਹਿੰਦਾ ਪਤਾ ਨਹੀਂ ਹੈ ਲੇਕਿਨ ਦੁੱਖ ਬੜਾ ਲੱਗ ਰਿਹਾ, ਪੀੜਾ ਬਹੁਤ ਜ਼ਿਆਦੀ ਹੋ ਰਹੀ ਹੈ। ਉਸ ਵੇਲੇ ਲੋਕਾਂ ਨੇ ਫਿਰ ਜਦੋਂ ਲੋਕ ਆਏ, ਬੜੇ ਵੈਦ ਹਕੀਮ ਆਦਿਕ ਵੀ ਆਏ, ਉਹਨਾਂ ਨੇ ਵੇਖਿਆ ਕਿ ਬਿਮਾਰੀ ਕੁਛ ਵੀ ਨਹੀਂ ਹੈ ਭਾਈ, ਦਵਾਈਆਂ ਵੀ ਦਿੰਦੇ ਹਨ ਲੇਕਿਨ ਇਹ ਰਾਜੀ ਨਹੀਂ ਹੋ ਰਿਹਾ, ਇਹ ਚੀਕਾਂ ਮਾਰ ਰਿਹਾ। ਕਿਹੜੇ ਕੋਈ ਸਿਆਣੇ ਜਿਹੜੇ ਸੀ ਨਾ, ਉਹਨਾਂ ਨੇ ਫਿਰ ਵੇਖਿਆ ਕਿ ਇਹਦੇ ਕੋਲ ਭਾਈ ਗੋਦੜੀਆ ਜਿਹੜਾ ਨਾ, ਇਹਦੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ। ਉਹਨਾਂ ਨੇ ਫਿਰ ਵਚਨ ਕੀਤਾ ਕਿ ਮਿੱਤਰਾ ਤੇਰੀ ਅਸਲੀ ਗਲਤੀ ਜਿਹੜੀ ਹੈ, ਤੈਨੂੰ ਕੋਈ ਰੋਗ ਇਹ ਆਦਿਕ ਨਹੀਂ ਹੋਇਆ, ਉਹ ਮਹਾਂਪੁਰਖ ਦਾ ਸ਼ਰਾਪ ਤੈਨੂੰ ਲੱਗ ਗਿਆ। ਉਹ ਮਹਾਂਪੁਰਖ ਤੈਨੂੰ ਕੀ ਲੱਗਿਆ ਕਿ ਕੋਈ ਆਮ ਬੰਦਾ ਹੈ, ਇਹ ਤੋਂ ਮੈਂ ਕੰਮ ਕਰਾ ਲਵਾਂ, ਹੱਡ ਭੰਨ ਵੀ ਮਿਹਨਤ ਕਰਾ ਲਵਾਂ, ਪੈਸਾ ਨਹੀਂ ਦੇਵਾਂਗਾ, ਐ ਖਿਚੜੀ ਆਦਿਕ ਉਬਾਲ ਕਰਕੇ ਖਵਾ ਦੇਵਾਂਗਾ ਤੇ ਆਪਣਾ ਕੰਮ ਕਰਾ ਲਵਾਂਗਾ, ਤੂੰ ਇੰਜ ਚਾਹੁੰਦਾ। ਲੇਕਿਨ ਮੂਰਖਾ ਤੈਨੂੰ ਪਤਾ ਨਹੀਂ, ਉਹ ਤਾਂ ਬਹੁਤ ਵੱਡਾ ਕਰਾਮਾਤੀ, ਬਹੁਤ ਉਹਦੇ ਕੋਲ ਅਜ਼ਮਤਾਂ ਹਨ, ਉਹ ਭਾਈ ਗੜੀਆ ਹੈ। ਤੇ ਉਹਨਾਂ ਨੇ ਫਿਰ ਵਚਨ ਕੀਤਾ, ਤੂੰ ਇੱਕ ਕੰਮ ਕਰ, ਤੂੰ ਪਹਿਲੇ ਭੱਜ ਕਰਕੇ ਜਾ, ਉਹ ਤੋਂ ਮਾਫ਼ੀ ਮੰਗ, ਮਾਫ਼ੀ ਮੰਗ ਕਰਕੇ ਵਧੀਆ ਦੁੱਧ ਦਹੀਂ, ਵਧੀਆ ਜਿਹੜੀ ਚੋਪੜੀ ਰੋਟੀ, ਵਧੀਆ ਪ੍ਰਸ਼ਾਦਾ ਜਿਹੜਾ ਜੋ ਤੂਨੇ ਉਹਦੇ ਨਾਲ ਕਰਾਰ ਕੀਤਾ, ਉਹਨੂੰ ਵਧੀਆ ਭੋਜਨ ਖਵਾਉਣਾ ਕਰ, ਯਾਦ ਰੱਖ ਇਹ ਤੇਰਾ ਕਸ਼ਟ ਖੁਦ ਬ ਖੁਦ ਦੂਰ ਹੋ ਜਾਵੇਗਾ।
1: ਹੱਥ ਜੋੜ ਬੇਨਤੀ ਬਖਸ਼ਾ,
0: ਤੇ ਤੂੰ ਆਪ ਹੱਥ ਜੋੜ ਕਰਕੇ ਜਾ, ਬੇਨਤੀ ਕਰ ਕਿ ਮਹਾਂਪੁਰਖੋ ਮੇਰੇ ਤੋਂ ਗਲਤੀ ਹੋਈ ਹੈ, ਮੈਨੂੰ ਮਾਫ਼ ਕਰ ਦਿਓ। ਉਹ ਬਖਸ਼ਿੰਦ ਵੀ ਹੈ ਭਾਈ ਗੋਦੜੀਆ, ਬਹੁਤ ਚੰਗਾ ਹੈ, ਉਹਨੇ ਜੇ ਕਿਰਪਾ ਕਰ ਦਿੱਤੀ ਨਾ ਤੇਰੇ ਸਾਰੇ ਦੁੱਖ ਦਲਿੱਦਰ ਰੋਗ ਤੇਰੇ ਕੱਟੇ ਜਾਣਗੇ।
1: ਜੱਟ ਮਾਤ ਮਿਰਚਾਂ ਪਾ,
0: ਹੁਣ ਉਸ ਤੋਂ ਬਾਅਦ ਦੇਖੋ ਸਾਧ ਸੰਗਤ ਜੀ, ਉਹ ਜੱਟ ਨੂੰ ਚਾਹੀਦਾ ਸੀ ਕਿ ਆਪ ਜਾ ਕਰਕੇ ਵਧੀਆ ਭੋਜਨ ਖਵਾਉਣ ਦੋ, ਬੇਨਤੀ ਕਰ ਦੋ, ਲੇਕਿਨ ਉਹਨੇ ਨਹੀਂ ਕਰਨਾ ਕੀਤਾ, ਉਹ ਉਂਝੀ ਰਿਹਾ। ਉਹਨੇ ਆਪਣੀ ਮਾਂ ਨੂੰ ਕਹਿ ਦਿੱਤਾ, ਆਪਣੀ ਮਾਂ ਨੂੰ ਬੋਲਦਾ ਕਿ ਜਾ ਮਾਂ, ਉਹ ਜਿਹੜਾ ਸਾਧ ਉੱਥੇ ਬੈਠਿਆ ਹੋਇਆ ਨਾ, ਇਹ ਲੋਕ ਐਵੇਂ ਬੋਲਦੇ ਕਿ ਬੜਾ ਉਹ ਮਹਾਂਪੁਰਖ ਹੈ, ਜਪੀਆ ਤਪੀਆ ਹੈ, ਤੂੰ ਜਾ ਕਰਕੇ ਉਹਨੂੰ ਭੋਜਨ ਖਵਾ ਦੇ, ਵਧੀਆ ਦਹੀਂ ਆਦਿਕ ਖਵਾ ਦੇ ਉਹਨੂੰ। ਤੇ ਉਹਦੀ ਮਾਂ ਨੇ ਕੀ ਕੀਤਾ ਪਿਆਰਿਓ, ਜਾਟ ਮਾਦ ਦਦ ਮਿਰਚਾਂ ਪਾਏ। ਹੁਣ ਉਹਦੀ ਮਾਂ ਜਿਹੜੀ ਔਰ ਇੱਕ ਨੰਬਰ ਦੀ ਸੂਮ ਸੀ, ਬੇਈਮਾਨ ਸੀ, ਉਹਨੇ ਕਿਹਾ ਕਿ ਭਾਈ ਉਹਨੂੰ ਵਧੀਆ ਦਹੀਂ ਆਦਿਕ ਖਵਾ, ਵਧੀਆ ਭੋਜਨ ਖਵਾ। ਉਹਦੇ ਮਨ ਵਿੱਚ ਆਇਆ ਕਿ ਵਧੀਆ ਮੈਂ ਭੋਜਨ ਖਵਾਵਾਂਗੀ, ਇਹਨੇ ਜ਼ਿਆਦਾ ਖਾ ਜਾਣਾ ਹੈ, ਇਸ ਕਰਕੇ ਦਹੀਂ ਤਾਂ ਖਵਾਵਾਂਗੀ ਲੇਕਿਨ ਇਹਦੇ ਵਿੱਚ ਮਿਰਚ ਬਹੁਤ ਜ਼ਿਆਦਾ ਪਾਵਾਂਗੀ। ਕਿਉਂਕਿ ਸਾਧ ਸੰਗਤ ਜੀ ਇੱਕ ਗੱਲ ਨਾ ਇਹ ਯਾਦ ਰੱਖਣੀ ਚਾਹੀਦੀ ਹੈ, ਕਈ ਵਾਰੀ ਕਈ ਲੋਕਾਂ ਦੀ ਬਿਰਤੀ ਕੀ ਹੁੰਦੀ ਹੈ, ਹੁਣ ਆਪਾਂ ਵੀ ਕਈ ਵਾਰੀ ਵੇਖੀਦਾ ਪਿਆਰਿਓ, ਜਿਨ੍ਹਾਂ ਦੇ ਅੰਦਰ ਭਾਵਨਾ ਹੁੰਦੀ ਹੈ ਕਿ ਭਾਈ ਆਪਾਂ ਫਲਾਣੇ ਨੂੰ ਰੱਜ ਰੱਜ ਕੇ ਭੋਜਨ ਖਵਾਉਣਾ ਹੈ, ਫਿਰ ਆਪਾਂ ਕੀ ਕਰਦੇ ਹਾਂ, ਉਸ ਵੇਲੇ ਜਿਹੜਾ ਹਲਵਾਈ ਹੁੰਦਾ ਲਾਂਗਰੀ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਕਿ ਭਾਈ ਵਧੀਆ ਭੋਜਨ ਬਣਾ ਤੇ ਮਿਰਚ ਮਸਾਲਾ ਜਿਹੜਾ ਹੈ ਇਹ ਘੱਟ ਰੱਖਣਾ ਕਰ, ਕਿ ਜਦੋਂ ਮਿਰਚ ਮਸਾਲਾ ਘੱਟ ਹੋਵੇ, ਵਧੀਆ ਭੋਜਨ ਹੋਵੇ ਤੇ ਬੰਦਾ ਪਿਆਰਿਓ ਰੱਜ ਰੱਜ ਕੇ ਛਕਦਾ। ਫਿਰ ਜਿਹਨੇ ਦੋ ਪ੍ਰਸ਼ਾਦੇ ਖਾਣੇ ਉਹ ਚਾਰ ਖਾ ਜਾਂਦਾ, ਪੰਜ ਖਾ ਜਾਂਦਾ ਹੈ, ਕਿਉਂਕਿ ਵਧੀਆ ਭੋਜਨ ਸਵਾਦ ਦਾ ਜਿਹੜਾ ਨਾ ਬੰਦਾ ਭੁੱਖਾ ਹੈ, ਵਧੀਆ ਸਵਾਦ ਹੋਵੇ ਤੇ ਆਪਾਂ ਜ਼ਿਆਦਾ ਆਪਾਂ ਖੁਦ ਪਿਆਰਿਓ ਛਕ ਲੈਂਦੇ ਹਾਂ, ਵਧੀਆ ਸਵਾਦਲਾ ਭੋਜਨ ਮਿਲ ਜਾਵੇ। ਲੇਕਿਨ ਕੋਈ ਕਈ ਇਸ ਤਰ੍ਹਾਂ ਵੀ ਹੁੰਦੇ ਜਦੋਂ ਵੇਖਦੇ ਕਿ ਭਾਈ ਕਿ ਜੀ ਇਹਨੇ ਜ਼ਿਆਦਾ ਖਾ ਜਾਣਾ, ਆਪਾਂ ਅੰਨ ਨੂੰ ਬਚਾਉਣਾ, ਉਹ ਫਿਰ ਕਈ ਨਾ ਜਾਣ ਬੁੱਝ ਕੇ ਪਿਆਰਿਓ ਮਿਰਚ ਮਸਾਲਾ ਜ਼ਿਆਦਾ ਪਾ ਦਿੰਦੇ। ਜਦੋਂ ਮਿਰਚ ਮਸਾਲਾ ਜ਼ਿਆਦਾ ਪੈ ਗਿਆ, ਬੰਦਾ ਜਿਹੜਾ ਚਾਰ ਰੋਟੀਆਂ ਖਾਣ ਵਾਲਾ ਪਿਆਰਿਓ ਦੋ ਰੋਟੀਆਂ ਹੀ ਖਾਂਦਾ ਤੇ ਹੱਥ ਜੋੜਦਾ ਕਹਿੰਦਾ ਕਿ ਨਹੀਂ ਭਾਈ ਹੁਣ ਐਵੇਂ ਖਾਵਾਂਗੇ ਬਾਅਦ ਵਿੱਚ ਪਰੇਸ਼ਾਨੀ ਹੋਵੇਗੀ ਪੇਟ ਦਰਦ ਹੋਵੇਗਾ ਤੇ ਸਾਰ ਲੱਗ ਜਾਵੇਗਾ। ਕਈਆਂ ਦੀ ਇਹ ਵੀ ਬਿਰਤੀ ਹੁੰਦੀ ਹੈ ਪਿਆਰਿਓ ਜਿਨ੍ਹਾਂ ਨੂੰ ਲੋਕਾਂ ਨੂੰ ਨਹੀਂ ਖਵਾਉਣਾ ਹੋਵੇ ਐਵੇਂ ਦਿਖਾਵਾ ਲੋਕ ਦਿਖਾਵਾ ਕਰਨਾ ਹੋਵੇ ਨਾ ਉਹ ਬੇਈਮਾਨ ਵਰਦੇ ਕਰਦੇ ਪਿਆਰਿਓ ਮਿਰਚ ਮਸਾਲਾ ਬਹੁਤ ਜ਼ਿਆਦਾ ਪਾ ਦੇਣਾ ਕੁਛ ਵੀ ਜ਼ਿਆਦਾ ਪਾ ਦੇਣਾ ਐਂ ਲੋਕਾਂ ਨੂੰ ਤਾਂ ਕਹਿਣਾ ਜੀ ਅਸੀਂ ਤਾਂ ਭੋਜਨ ਖਵਾਇਆ ਛਕਣ ਵਾਲਾ ਦੇਖੋ ਚਾਰ ਰੋਟੀਆਂ ਖਾਣ ਵਾਲਾ ਇੱਕ ਦੋ ਹੀ ਪ੍ਰਸ਼ਾਦਾ ਛਕ ਕੇ ਕਹਿੰਦਾ ਹੱਥ ਜੋੜ ਦਿੰਦਾ ਨਹੀਂ ਭਾਈ ਪੇਟ ਭਰ ਗਿਆ ਕਰਕੇ ਉਹਦੀ ਮਾਂ ਨੇ ਇੰਝ ਹੀ ਕੀਤਾ ਉਹਦੇ ਮਨ ਵਿੱਚ ਆਇਆ ਕਿ ਸਾਦੜਾ ਹੈ ਭਾਈ ਵਧੀਆ ਇਹਨੂੰ ਦਹੀਂ ਖਵਾਵਾਂਗੀ ਅਤੇ ਇਹਨੇ ਇੱਕ ਦੋ ਕਿਲੋ ਤਾਂ ਦਹੀਂ ਖਾ ਜਾਣਾ ਔਰ ਵੀ ਪਤਾ ਨਹੀਂ ਕੀ ਖਾ ਜਾਣਾ ਉਹਨੇ ਕੀ ਕੀਤਾ ਦਹੀਂ ਤਾਂ ਲੈ ਕਰਕੇ ਗਈ ਉਹਦੇ ਵਿੱਚ ਬਹੁਤ ਜ਼ਿਆਦਾ ਠੋਕ ਕੇ ਮਿਰਚੀ ਪਾ ਦਿੱਤੀ ਕਿ ਸਾਧ ਜਿਹੜਾ ਗੋਦੜੀਆ ਜਿਹੜਾ ਭਾਈ ਥੋੜ੍ਹੀ ਕੋ ਦਹੀਂ ਖਾਵੇ ਪ੍ਰਸ਼ਾਦਾ ਥੋੜ੍ਹਾ ਕੋ ਖਾਵੇ ਜਦੋਂ ਤਿੱਖਾ ਲੱਗੇਗਾ ਉਹਨੇ ਆਪੇ ਕਹਿ ਦੇਣਾ ਨਹੀਂ ਨਹੀਂ ਹੁਣ ਨਾ ਦਿਓ ਭਾਈ ਮੈਂ ਤ੍ਰਿਪਤ ਹੋ ਗਿਆ ਕਰਕੇ ਫਿਰ ਅੱਗੇ ਜਾ ਕਰਕੇ ਪਿਆਰਿਓ ਉਹਦੇ ਅੱਗੇ ਰੱਖ ਕਰਕੇ ਕਹਿਣ ਲੱਗੀ ਆਓ ਮਹਾਂਪੁਰਖੋ ਆਓ ਭਗਤ ਜੀ ਆ ਭੋਜਨ ਛਕਣਾ ਕਰੋ ਤੇ ਫਿਰ ਪਿਆਰਿਓ ਚਰ ਪਰੀ ਕਹਿੰਦੇ ਬਹੁਤ ਤਿੱਖੀ ਜਿਹੜੀ ਹੈ ਜਦੋਂ ਉਹ ਛਕਦਾ ਨਾ ਬਹੁਤ ਜ਼ਿਆਦਾ ਮੂੰਹ ਨੂੰ ਤਿੱਖਾ ਲੱਗਦਾ ਮਿਰਚ ਬਹੁਤ ਜ਼ਿਆਦਾ ਲੱਗਦੀ ਉਸ ਵੇਲੇ ਦੇਖੋ ਮਹਾਂਪੁਰਖ ਸੀ ਅੰਤਰਜਾਮੀ ਸੀ ਪਿਆਰਿਓ ਉਹਨੇ ਵੇਖ ਲਿਆ ਕਿ ਦੇਖੋ ਲੋਕੀ ਕਿਸ ਤਰ੍ਹਾਂ ਇਹ ਬੇਈਮਾਨ ਹਨ ਕਿ ਕੀ ਖਵਾਉਣਾ ਭਾਈ ਚਲੋ ਕਿਹਨੇ ਦਹੀਂ ਖਾ ਵੀ ਲਿਆ ਇੰਨਾ ਕੰਮ ਕਈ ਦਿਨਾਂ ਤੋਂ ਕੰਮ ਕਰਾਉਣਾ ਕੀਤਾ ਉਹਨੂੰ ਹੱਡ ਭੰਨ ਵੀ ਉਹ ਤੋਂ ਮਿਹਨਤ ਕਰਾ ਲਈ ਪੈਸਾ ਵੀ ਨਹੀਂ ਦਿੱਤਾ ਤੇ ਉਹਦੇ ਪੁੱਤ ਨੇ ਵਚਨ ਕੀਤਾ ਸੀ ਕਿ ਭਾਈ ਪੈਸਾ ਵੀ ਦਵਾਂਗਾ ਜੋ ਅਸੀਂ ਭੋਜਨ ਖਾਂਦੇ ਹਾਂ ਤੈਨੂੰ ਉਹ ਖਵਾਵਾਂਗੇ ਤੇ ਕਈ ਵਾਰੀ ਹੁੰਦਾ ਹੀ ਪਿਆਰਿਓ ਬੰਦੇ ਜਦੋਂ ਆਪਾਂ ਵੀ ਵੇਖਦੇ ਹਾਂ ਕਈ ਲੋਕ ਕਿ ਕੋਈ ਜਦੋਂ ਬੋਲੇ ਨਾ ਉਹ ਤੋਂ ਨਜਾਇਜ਼ ਹੀ ਬੜਾ ਕੰਮ ਲੈ ਲੈਂਦੇ ਉਹਨੇ ਵੇਖਿਆ ਭਾਈ ਗੋਦੜੀਏ ਨੇ ਕਿ ਭਾਈ ਨਜਾਇਜ਼ ਕੰਮ ਤਾਂ ਮੇਰੇ ਤੋਂ ਪੂਰਾ ਲੈ ਲਿਆ ਖਵਾਇਆ ਕੁਛ ਨਹੀਂ ਬਾਅਦ ਵਿੱਚ ਕਹਿੰਦਾ ਸੀ ਕਿ ਖਿਚੜੀ ਖਵਾ ਦੇਵਾਂਗੇ ਉਬਾਲ ਕਰਕੇ ਉਹ ਖਾ ਲਵੇ ਅਤੇ ਫਿਰ ਹੁਣ ਕਹਿੰਦਾ ਕਿ ਇਹਨੂੰ ਅਹਿਸਾਸ ਵੀ ਹੋਇਆ ਦਹੀਂ ਲੈ ਕਰਕੇ ਆਇਆ ਥੋੜ੍ਹਾ ਕੋ ਉਹਦੇ ਵਿੱਚ ਵੀ ਠੋਕ ਕੇ ਮਿਰਚਾਂ ਪਾ ਦਿੱਤੀਆਂ ਕਿ ਭਾਈ ਆ ਸਾਦ ਜਾਦੀ ਨਾ ਖਾਵੇ ਕਰਕੇ ਉਹਦੀ ਫਿਰ ਨਾ ਭਾਵਨਾ ਸਮਝ ਗਿਆ ਅਤੇ ਫਿਰ ਜਦੋਂ ਇਹ ਲੱਗਿਆ ਨਾ ਬਹੁਤ ਜਦੋਂ ਤਿੱਖਾ ਲੱਗਿਆ ਜ਼ਹਿਰ ਵੱਤ ਲੱਗਿਆ ਉਹਨੂੰ ਅਤੇ ਕਹਿਣ ਲੱਗਾ ਮਾਈ ਇਹ ਤਾਂ ਜਿਸ ਤਰ੍ਹਾਂ ਜ਼ਹਿਰ ਦੇ ਵਿੱਚ ਸੱਪ ਜਿਹੜਾ ਜਿਹਦੇ ਵਿੱਚ ਜ਼ਹਿਰ ਉਗਲਦਾ ਇਸ ਤਰ੍ਹਾਂ ਤੂੰ ਨੇ ਇਹਦੇ ਵਿੱਚ ਆ ਪਾ ਦਿੱਤਾ ਹੁਣ ਐਵੇਂ ਤੂੰ ਜਾ ਕਰਕੇ ਨਾ ਤੂੰ ਘਰ ਦੇ ਵਿੱਚ ਬੈਠ ਤੇ ਤੂੰ ਸਾਨੂੰ ਨਾ ਮੇਰੇ ਨਾਲ ਠੱਗੀਆਂ ਕਰਦੀਆਂ ਚਾਹੁੰਦੀ ਆ ਜ਼ਹਿਰ ਵੱਤ ਤੂੰ ਨੇ ਦਹੀਂ ਖਵਾਇਆ ਤੈਨੂੰ ਆਪ ਸੱਪ ਡੰਗ ਮਾਰੂਗਾ ਉਹਨੇ ਸੁਤੇ ਸੁਤੀ ਕਹਿ ਦਿੱਤਾ ਉਹਨੇ ਕਿਹਾ ਕਿ ਤੂੰ ਮੈਨੂੰ ਜ਼ਹਿਰ ਖਵਾਉਣਾ ਚਾਹੁੰਦੀ ਹੈ ਉਹਦੇ ਵਿੱਚ ਇੰਨਾ ਔਰ ਵੀ ਤਿੱਖਾ ਮਸਾਲਾ ਪਾ ਕਰਕੇ ਤੂੰ ਜ਼ਹਿਰ ਖਵਾਉਣਾ ਚਾਹੁੰਦੀ ਤੇ ਉਹਨੇ ਸੁਤੇ ਸਿੱਧੀ ਕਹਿ ਦਿੱਤਾ ਮੈਨੂੰ ਤਾਂ ਜ਼ਹਿਰ ਕੀ ਲੱਗਣਾ ਤੈਨੂੰ ਜ਼ਹਿਰ ਚੜ ਜਾਵੇਗਾ ਭਾਈ ਗੋਦੜੀਏ ਨੇ ਸੁਤੇ ਸਿੱਧੀ ਕਹਿ ਦਿੱਤਾ ਤੈਨੂੰ ਜ਼ਹਿਰ ਚੜ ਜਾਵੇਗਾ ਬਸ ਪਿਆਰਿਓ ਸਾਧੂ ਬੋਲੇ ਸਹਿਜ ਸੁਭਾਏ ਸਹਿਜ ਸੁਭਾਈ ਵਚਨ ਕੀਤਾ ਤੇ ਕਹਿੰਦੇ ਰਾਤ ਨੂੰ ਸੱਪ ਨਿਕਲਿਆ ਤੇ ਸੱਪ ਨੇ ਕੀ ਕੀਤਾ ਪਿਆਰਿਓ ਉਹਦੀ ਮਾਂ ਨੂੰ ਵੀ ਡੰਗ ਮਾਰਿਆ ਤੇ ਬਾਅਦ ਦੇ ਵਿੱਚ ਉਹਦਾ ਪੁੱਤ ਜਿਹੜਾ ਜ਼ਿਮੀਦਾਰ ਉਹਨੂੰ ਵੀ ਡੰਗ ਮਾਰਨਾ ਕੀਤਾ
1: ਰਾਤ ਉੱਠਿਓ ਕਿਤਹੂੰ ਗਮ ਨਾ
0: ਜਦੋਂ ਦਿਨ ਚੜਿਆ ਨਾ ਭਾਈ ਗੋਦੜੀਆ ਉੱਥੋਂ ਉੱਠ ਕਰਕੇ ਚੱਲ ਗਿਆ ਇਸ ਤਰ੍ਹਾਂ ਦੇਖੋ ਨਾ ਇੱਕ ਮੱਕੜ ਸਾਧ ਸੀ ਪਰਵਾਹ ਨਹੀਂ ਕਰਦਾ ਤੇ ਜਿੱਥੇ ਵੀ ਪ੍ਰਲਬਧ ਹੁੰਦੀ ਆ ਉਸ ਪਾਸੇ ਚੱਲ ਜਾਂਦਾ ਤੇ ਸਹਿਜ ਸਿਪਾਹੀ ਪਿਆਰਿਓ ਚੱਲ ਕਰਕੇ ਆਪਣੇ ਘਰਾਂ ਦੇ ਵਿੱਚ ਜਦੋਂ ਆਇਆ ਤੇ ਘਰ ਵਾਲੇ ਵੀ ਪਿਆਰਿਓ ਦੇਖੋ ਭਾਵਨਾ ਇਹੋ ਜੀ ਸੀ ਕੋਈ ਵੀ ਇਹਨੂੰ ਬੋਲੇ ਰਾਹ ਚੱਲਦਾ ਹੋਇਆ ਬੰਦਾ ਵੀ ਬੋਲ ਦੇਵੇ ਕਿ ਭਾਈ ਸਾਹਿਬ ਜੀ ਆ ਸਾਡਾ ਕੰਮ ਕਰ ਦਿਓ ਤੇ ਉਸੇ ਵੇਲੇ ਪਿਆਰਿਓ ਜਾ ਕਰਕੇ ਉਹ ਕੰਮ ਕਰ ਦਿੰਦਾ ਤੇ ਸਦਾ ਹੀ ਪਿਆਰਿਓ ਨਾ ਉਹਦੀ ਰਸਨਾ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਚੜਿਆ ਹੋਇਆ ਜਪਜੀ ਸਾਹਿਬ ਜੀ ਦਾ ਪਿਆਰਿਓ ਬਹੁਤ ਵੱਡਾ ਅਭਿਆਸੀ ਸੀ ਰੋਜ਼ ਕਈ ਕਈ ਜਪਜੀ ਸਾਹਿਬ ਇੱਕ ਤਾਂ ਟਿਕ ਕੇ ਵੀ ਕਰਨਾ ਤੇ ਨਾਲ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਚੱਲਦੇ ਫਿਰਦੇ ਵੀ ਪਿਆਰਿਓ ਇਹ ਗੁਰਬਾਣੀ ਦਾ ਜਾਪ ਕਰੀ ਜਾਂਦਾ ਹੁਣ ਇਥੋਂ ਨਾ ਪਿਆਰਿਓ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ ਕਈ ਵਾਰੀ ਨਾ ਦੇਖੋ ਆਪਾਂ ਕਹਿੰਦੇ ਹਾਂ ਕਿ ਜੀ ਸਮਾਂ ਨਹੀਂ ਮਿਲਦਾ ਹੈ ਸੱਚ ਹੈ ਪਿਆਰਿਓ, ਕਈ ਵਾਰੀ ਕਾਰੋਬਾਰ ਇਹੋ ਜਿਹੇ ਹੋ ਜਾਂਦੇ, ਇਸ ਤਰ੍ਹਾਂ ਚ ਮੇਲਿਆਂ ਦੇ ਵਿੱਚ ਆਪਾਂ ਫਸ ਜਾਂਦੇ ਹਾਂ, ਉਹ ਸਮਾਂ ਸਾਨੂੰ ਨਹੀਂ ਪ੍ਰਾਪਤ ਹੁੰਦਾ। ਲੇਕਿਨ ਪਿਆਰਿਓ, ਸਮਾਂ ਪ੍ਰਾਪਤ ਨਾ ਹੋਵੇ ਤੇ ਇੰਜ ਨਹੀਂ ਕਹਿਣਾ ਕਿ ਜੀ ਸਮਾਂ ਨਹੀਂ ਮਿਲ ਰਿਹਾ, ਸਮਾਂ ਨੂੰ ਕੱਢਣਾ ਪੈਂਦਾ। ਸਿਆਣੇ ਜਿਹੜੇ ਹੁੰਦੇ ਨਾ ਪਿਆਰਿਓ, ਉਹ ਸਮੇਂ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਸਮਾਂ ਖੁੱਲਾ ਸਮਾਂ ਮਿਲੇ, ਉਹ ਥੋੜੇ ਸਮੇਂ ਨੂੰ ਜਦੋਂ ਜਿੰਨਾ ਵੀ ਸਮਾਂ ਮਿਲ ਗਿਆ ਉਹਦੇ ਵਿੱਚ ਹੀ ਪਿਆਰਿਓ ਉਹ ਲਾਹਾ ਲੈ ਲੈਂਦੇ ਹਨ। ਇਸ ਤਰ੍ਹਾਂ ਦੇਖੋ, ਚੱਲਦਾ ਫਿਰਦਾ ਕੰਮ ਕਾਰ ਕਰਦਿਆਂ ਬਾਣੀ ਦਾ ਜਾਪ ਕਰਦਾ ਸਾਨੂੰ ਵੀ ਚਾਹੀਦਾ ਹੈ। ਜਦੋਂ ਵੀ ਪਿਆਰਿਓ, ਮਹਾਰਾਜ ਨੇ ਕਿਹਾ ਨਾ, ਉਠਤ ਬੈਠਤ ਸੋਵਤ ਤਿਹਾਈਐ, ਸੌਂਦੇ ਵੀ ਪਿਆਰਿਓ ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇ ਨਾ। ਗੁਰਮੁਖ ਪਿਆਰੇ ਸੌਂਦੇ ਸੌਂਦੇ ਵੀ ਪਿਆਰਿਓ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ। ਜਾਂ ਤਾਂ ਅੱਜ ਤਾਂ ਪਿਆਰਿਓ ਦੇਖੋ, ਆਪਾਂ ਵੇਖ ਸਕਦੇ ਹਾਂ ਇੰਟਰਨੈਟ ਦਾ ਯੁੱਗ ਹੈ, ਵਧੀਆ ਹਰ ਕਿਸੇ ਅਸਥਾਨ

0: ਬੰਦਾ ਸੌਂ ਜਾਵੇ ਉੱਠਦਿਆਂ ਸਾਥੀ ਵਾਹ ਵਾਹ ਕਰਨਾ ਚਾਹੀਦਾ। ਗੁਰਮੁਖ ਪਿਆਰੇ ਉਠਤ ਬੈਠਤ ਉੱਠਦਿਆਂ ਬਹਿੰਦਿਆਂ ਤੇ ਚੱਲਦਿਆਂ ਫਿਰਦਿਆਂ ਪਿਆਰਿਓ ਮਾਰਗ ਚਲਤ ਹਰੇ ਹਰ ਗਾਈਐ। ਚੱਲਦੇ ਫਿਰਦੇ ਵੀ ਉਹ ਰੱਬ ਦਾ ਸਿਮਰਨ ਕਰਦੇ ਜਾਪ ਕਰਦੇ ਹਨ। ਕਈ ਵਾਰੀ ਆਪਾਂ ਵੀ ਦੇਖੋ ਸਫ਼ਰ ਕਰਦੇ ਹਾਂ, ਗੱਡੀਆਂ ਦੇ ਉੱਤੇ ਜਾਣਾ, ਰੋਜ਼ ਜਾਣਾ ਆਉਣਾ ਪੈਂਦਾ ਤੇ ਆਪਾਂ ਇਹ ਕਿੰਨਾ ਵਧੀਆ ਹੋਵੇ ਕਿ ਆਪਾਂ ਸਫ਼ਰ ਕਰਦੇ ਹਾਂ। ਸਫ਼ਰ ਵੀ ਕਰਨਾ ਕਰੋ ਨਾਲ ਪਿਆਰਿਓ, ਜੋ ਤੁਹਾਨੂੰ ਬਾਣੀ ਯਾਦ ਹੈ, ਕੰਠਸਥ ਹੈ, ਉਹਦਾ ਨਾਲ ਤੁਸੀਂ ਜਾਪ ਵੀ ਕਰਦੇ ਜਾਓ। ਨਹੀਂ ਜੇ ਚਲੋ ਕੋਈ ਬਾਣੀ ਭੁੱਲ ਜਾਂਦੀ ਹੈ, ਕੰਠ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਦਾ, ਸਤਨਾਮ ਵਾਹਿਗੁਰੂ ਦਾ ਜਾਪ ਕਰ ਲਿਓ, ਮੂਲ ਮੰਤਰ ਦੇ ਜਾਪ ਕਰ ਲਿਓ, ਚੌਪਈ ਸਾਹਿਬ, ਜਪਜੀ ਸਾਹਿਬ ਆਦਿਕ ਛੋਟੀਆਂ ਬਾਣੀਆਂ ਤਾਂ ਇਹ ਬਹੁਤ ਛੇਤੀ ਯਾਦ ਹੋ ਜਾਂਦੀਆਂ। ਉਹ ਬਾਣੀ ਦਾ ਜਾਪ ਕਰਦੇ ਕਰਦੇ ਹੀ ਪਿਆਰਿਓ ਜਦੋਂ ਆਪਾਂ ਜਾਂਦੇ ਹਾਂ ਆਉਂਦੇ ਹਾਂ, ਇੱਕ ਤਾਂ ਆਪਣਾ ਕਾਰਜ ਵੀ ਹੋ ਜਾਂਦਾ, ਸਫ਼ਰ ਵੀ ਕੱਟ ਜਾਂਦਾ ਅਤੇ ਸਫ਼ਰ ਜਿਹੜਾ ਪਿਆਰਿਓ ਸਾਡਾ ਸਫਲ ਹੋ ਜਾਵੇਗਾ, ਸਫ਼ਰ ਸਫਲ ਹੋ ਜਾਵੇਗਾ, ਉਹ ਯਾਤਰਾ ਸਾਡੀ ਸਫਲੀ ਹੋ ਜਾਂਦੀ ਹੈ। ਇਸ ਕਰਕੇ ਇਹ ਸਾਨੂੰ ਚਾਹੀਦਾ ਕਿ ਸਮਾਂ ਦੇਖੋ ਨਾ, ਕਦੇ ਖੁੱਲ ਕੇ ਕਿਹਨੂੰ ਵੀ ਸਮਾਂ ਨਹੀਂ ਮਿਲਣਾ। ਸਮਾਂ ਜਿੰਨਾ ਵੀ ਸਮਾਂ ਮਿਲ ਰਿਹਾ ਉਹਦੇ ਵਿੱਚੋਂ ਸਾਨੂੰ ਲਾਹਾ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਹੀ ਆ ਜਿਹੜਾ ਗੁਰਮੁਖ ਪਿਆਰਾ ਭਾਈ ਗੋਦੜੀਆ ਜਿਹੜਾ ਹੈ, ਜਦੋਂ ਵੀ ਸਮਾਂ ਮਿਲਦਾ, ਇੱਕ ਤਾਂ ਟਿਕ ਕੇ ਭਜਨ ਬੰਦਗੀ ਕਰਨੀ ਹੈ, ਆਪਣਾ ਨਿਯਮ ਪੂਰਾ ਕਰਨਾ, ਉਹ ਤੋਂ ਬਾਅਦ ਚੱਲਦੇ ਫਿਰਦੇ ਹੱਥ ਕੰਮ ਹੱਥ ਪੈਰ ਦੇ ਨਾਲ ਕੰਮ ਕਾਰ ਕਰਦਿਆਂ ਕਰਦਿਆਂ ਵੀ ਇਹ ਸਿਮਰਨ ਕਰੀ ਜਾਂਦਾ। ਇੱਕ ਦਿਨ ਦੀ ਗੱਲ ਹੈ ਭਾਈ ਕਿ ਭਾਈ ਗੋਦੜੀਆ ਆਪਣੇ ਖੇਤਾਂ ਦੇ ਵਿੱਚ ਆਇਆ, ਸਰਸੋਂ ਦੀ ਖੇਤੀ ਲੱਗੀ ਹੋਈ ਸੀ ਤੇ ਇਹ ਜਾ ਕਰਕੇ ਸਰਸੋਂ ਦੇ ਦਰਖਤ ਜਿਹੜੇ ਹਨ ਉਹਦੇ ਪੇਡੇ ਜਿਹੜੇ ਉਹਨੂੰ ਪੁੱਟ ਰਿਹਾ ਸੀ।
1: ਸਾਧ ਬੂਝੋ,
0: ਇੱਕ ਸਾਧ ਆਇਆ, ਸਾਧ ਆ ਕਰਕੇ ਮਿਲਦਾ ਤੇ ਉਹਨੇ ਪਿਆਰੇ ਇੱਕ ਮਸ਼ਕਰਾ ਜਾ ਕੀਤਾ, ਕਹਿਣ ਲੱਗਾ ਐ ਭਾਈ ਗੋਦੜੀਆ, ਤੂੰ ਤਾਂ ਮਹਾਂਪੁਰਖ ਹੈ, ਭਜਨ ਬੰਦਗੀ ਕਰਨ ਵਾਲਾ, ਤੂੰ ਇਹ ਕੀ ਕੰਮ ਕਰ ਰਿਹਾ, ਤੇ ਆ ਕਿਹੜਾ ਪਰਚਾ ਜਿਹੜਾ ਹੈ, ਕਿਹੜੇ ਕੰਮਾਂ ਦੇ ਵਿੱਚ ਤੂੰ ਉਲਝ ਗਿਆ ਹੈ। ਤੇ ਉਸ ਵੇਲੇ ਨਾ ਉਹਨੇ ਕਹਿ ਦਿੱਤਾ, ਸੁੱਤੇ ਸੀਤੀ ਭਾਈ ਗੋਦੜੀਏ ਨੇ ਕਹਿ ਦਿੱਤਾ ਕਿ ਭਾਈ ਵੇਖ ਨਹੀਂ ਰਿਹਾ, ਮੈਂ ਜੜਾਂ ਪੁੱਟ ਰਿਹਾ, ਤੇ ਇਸ ਤਰ੍ਹਾਂ ਮੈਂ ਆਪਣੀਆਂ ਜੜਾਂ ਪੁੱਟ ਰਿਹਾ ਹਾਂ, ਇੱਕ ਵਾਰੀ ਮੇਰੀ ਜੜ ਪੁੱਟ ਜਾਵੇ ਨਾ, ਇੱਕ ਵਾਰੀ ਕੋਈ ਦਰਖਤ ਦੀ ਜਦੋਂ ਆਪਾਂ ਜੜ ਪੁੱਟ ਲੈਂਦੇ ਹਾਂ, ਦੁਬਾਰਾ ਉਹ ਪੇਡਾ ਜਿਹੜਾ ਨਹੀਂ ਲੱਗ ਸਕਦਾ। ਉਹਨੇ ਸੁੱਤੇ ਸੀਤੀ ਵਚਨ ਕਰ ਦਿੱਤਾ ਕਿ ਮੈਂ ਆਪਣੀਆਂ ਜੜਾਵਾਂ ਜਿਹੜੀਆਂ ਉਹਨੂੰ ਪੁੱਟ ਰਿਹਾ ਹਾਂ। ਇਸ ਤਰ੍ਹਾਂ ਜਦੋਂ ਇਹ ਉੱਤਰ ਦੇਣਾ ਕੀਤਾ, ਹੁਣ ਪਿਆਰਿਓ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇੱਕ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਆਪਾਂ ਆਉਂਦਾ, ਨਾਮਦੇਵ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਨਾਮਦੇਵ ਜੀ ਦੇ ਇੱਕ ਪਰਮ ਮਿੱਤਰ ਹੋਏ ਹਨ ਤ੍ਰਿਲੋਚਨ ਜਿਨ੍ਹਾਂ ਦਾ ਨਾਮ ਹੈ, ਉਹ ਇੱਕ ਵਾਰੀ ਕੀ ਹੋਇਆ, ਭਾਈ ਭਗਤ ਨਾਮਦੇਵ ਜੀ ਆਪਣੇ ਘਰ ਦੇ ਵਿੱਚ ਬੈਠ ਕਰਕੇ, ਉਹਨਾਂ ਦਾ ਕੰਮ ਸੀ ਸ਼ੀਂਬਿਆਂ ਦਾ, ਕੱਪੜਿਆਂ ਨੂੰ ਸਿਉਣਾ ਜਿਹੜਾ ਹੈ ਇਹ ਉਹਨਾਂ ਦਾ ਜੱਦੀ ਪੁਸ਼ਤੀ ਕਰਮ ਸੀ, ਉਹ ਇਹ ਕਰਮ ਕਰਕੇ ਆਪਣੀ ਕਿਰਤ ਕਰਿਆ ਕਰਦੇ ਸਨ। ਨਾਮਦੇਵ ਜੀ ਬੈਠ ਕਰਕੇ ਲੋਕਾਂ ਦੇ ਕੱਪੜੇ ਜਿਹੜੇ ਗੰਢ ਰਹੇ ਸੀ ਉਹਨੂੰ ਸੀ ਰਹੇ ਸਨ, ਅਚਨਚੇਤ ਜੋ ਹੈ ਤ੍ਰਿਲੋਚਨ ਜੀ ਆਏ, ਉਹਨਾਂ ਨੇ ਜਦੋਂ ਵੇਖਿਆ ਉਹਨਾਂ ਦੇ ਮਨ ਵਿੱਚ ਆਇਆ ਕਿ ਨਾਮਦੇਵ ਜਿਹੜਾ ਨਾ ਮਾਇਆ ਦੇ ਮੋਹ ਦੇ ਵਿੱਚ ਪੈ ਗਿਆ, ਇਹ ਪੈਸਿਆਂ ਦੇ ਵਿੱਚ ਪੈ ਗਿਆ, ਇਹ ਝਮੇਲਿਆਂ ਦੇ ਵਿੱਚ ਪੈ ਗਿਆ, ਇਹਨੇ ਭਗਤੀ ਕਰਨੀ ਛੱਡ ਦਿੱਤੀ ਹੈ ਤੇ ਕੱਪੜਿਆਂ ਨੂੰ ਗੰਢੀ ਜਾ ਰਿਹਾ ਹੈ।

0: ਤੈਨੂੰ ਕੀ ਪਤਾ, ਤੈਨੂੰ ਲੱਗ ਰਿਹਾ ਮੈਂ ਹੱਥ ਪੈਰ ਦੇ ਨਾਲ ਕੰਮ ਕਰ ਰਿਹਾ, ਕੰਮ ਕਰਨੇ ਪੈਂਦੇ ਹਨ। ਕਿਹੜਾ ਬੰਦਾ ਹੈ ਪਿਆਰਿਓ ਜਿਹੜਾ ਬੋਲੇ ਕਿ ਜੀ ਮੈਂ ਕੰਮ ਨਾ ਕਰਾਂ। ਸੰਸਾਰ ਦੇ ਵਿੱਚ ਜਦੋਂ ਕੋਈ ਵੀ ਬੰਦਾ ਭਾਵੇਂ ਅਰਬਾਂ ਖਰਬਾਂ ਪਤੀ ਵੀ ਹੋਵੇ ਤੇ ਪਿਆਰਿਓ ਉਹਨੂੰ ਕਰਮ ਕਰਨੇ ਪੈਂਦੇ ਤਾਂ ਹੀ ਤਾਂ ਪੈਸਾ ਆਵੇਗਾ। ਜੇ ਕਰਮ ਹੀ ਨਹੀਂ ਕੀਤਾ ਤਾਂ ਪੈਸਾ ਕਿਸ ਤਰ੍ਹਾਂ ਆਵੇਗਾ। ਕੁਛ ਵੀ ਕਰਨਾ ਹੈ ਤੇ ਕਰਮ ਤੁਹਾਨੂੰ ਕਰਨੇ ਪੈਂਦੇ ਹਨ। ਤੇ ਉਹਨਾਂ ਨੇ ਵਚਨ ਕੀਤਾ ਕਿ ਤੂੰ ਮੇਰੇ ਇਹ ਬਾਹਰੀ ਕਰਮਾਂ ਦੇ ਵੱਲ ਵੇਖ ਰਿਹਾ, ਲੇਕਿਨ ਮੇਰਾ ਚਿੱਤ ਜਿਹੜਾ ਨਾ ਉਹ ਮੇਰੇ ਯਾਰ ਦੇ ਨਾਲ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਉਹ ਤੈਨੂੰ ਨਜ਼ਰ ਨਹੀਂ ਆ ਰਿਹਾ। ਉਸ ਵੇਲੇ ਭਗਤ ਸਾਹਿਬ ਜੀ ਨੇ ਵਚਨ ਉਚਾਰਨ ਕਰਨਾ ਕੀਤਾ, ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਸ਼ੀਪੋ ਛਾਏ ਲੈ ਰਾਮ ਨਾ ਲਾਵਹੁ ਚੀਤ। ਕਿ ਤ੍ਰਿਲੋਚਨ ਨੇ ਬਚਨ ਕੀਤਾ ਕਿ ਤੂੰ ਅਖੀਰ ਨੂੰ ਸ਼ੀਂਬਾ ਦਾ ਸ਼ੀਂਬਾ ਰਹਿ ਗਿਆ, ਕਾਹੇ ਸ਼ੀਪੋ ਛਾਏ ਲੈ, ਕਿਉਂ ਭਾਈ ਸ਼ੀਂਬਿਆ, ਕਿਉਂ ਨਾਮਦੇਵ ਤੂੰ ਇਹ ਕੱਪੜੇ ਗੰਢਾਂ ਦੇ ਵਿੱਚ ਲੱਗ ਗਿਆ, ਰਾਮ ਨਾ ਲਾਵਹੁ ਚੀਤ, ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ, ਇਹ ਝਮੇਲਿਆਂ ਦੇ ਵਿੱਚ ਕਿਉਂ ਪੈ ਗਿਆ। ਅਗੋ ਨਾਮਦੇਵ ਜੀ ਨੇ ਜਵਾਬ ਦਿੱਤਾ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮਦੇਵ ਜੀ ਨੇ ਵਚਨ ਕੀਤਾ, ਹੱਥ ਪੈਰ ਦੇ ਨਾਲ ਕੰਮ ਕਰਨੇ ਪੈਂਦੇ, ਕੰਮ ਕਰਨੇ ਚਾਹੀਦੇ ਹਨ, ਲੇਕਿਨ ਤੈਨੂੰ ਇਹ ਮੇਰੇ ਹੱਥ ਪੈਰ ਦੇ ਕਰਮ ਨਜ਼ਰ ਆ ਰਹੇ, ਲੇਕਿਨ ਮੇਰਾ ਚਿੱਤ ਜਿਹੜਾ ਹੈ ਨਾਮੇ ਕਾ ਚਿੱਤ ਹਰ ਸਿਉਂ ਲਾਗਾ, ਮੇਰਾ ਚਿੱਤ ਜੋ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਉਹ ਤੈਨੂੰ ਨਜ਼ਰ ਨਹੀਂ ਆ ਰਿਹਾ। ਤੂੰ ਵੇਖਦਾ, ਤੂੰ ਬੋਲਦਾ, ਆ ਤੂੰ ਕੱਪੜੇ ਗੰਢੀ ਜਾ ਰਿਹਾ, ਲੇਕਿਨ ਮੇਰੀ ਰਸਨਾ ਦੇ ਉੱਤੇ ਵੀ ਵੇਖ, ਬੀਠਲ ਦਾ ਵਾਸਾ ਹੈ, ਮੈਂ ਬੀਠਲ ਦਾ ਜਾਪ ਕਰ ਰਿਹਾ, ਮੇਰੀ ਸੁਰਤੀ ਉਸ ਬੀਠਲ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੈ। ਇਸ ਕਰਕੇ ਦੇਖੋ ਭਗਤਾਂ ਨੇ ਵੀ ਇਹ ਸਾਨੂੰ ਨਿਰਮਲ ਜੁਗਤ ਦੱਸੀ ਹੈ ਕਿ ਬੰਦਿਆ ਕੰਮ ਤਾਂ ਤੈਨੂੰ ਜ਼ਰੂਰ ਕੋਈ ਨਾ ਕੋਈ ਤਾਂ ਕੰਮ ਤੈਨੂੰ ਕਰਨਾ ਪਵੇਗਾ, ਕੰਮ ਕਾਰ ਕਰੀ ਜਾ, ਲੇਕਿਨ ਆਪਣਾ ਚਿੱਤ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜੋੜੀ ਰੱਖ, ਜਿੰਨਾ ਵਾ ਪਵੇ ਜਿੰਨਾ ਸਮਾਂ ਲੱਗਦਾ ਤੇ ਫਿਰ ਕੰਮ ਵੀ ਕਰ, ਤੇ ਨਾਲ ਉਹ ਕੰਮ ਨੂੰ ਜਦੋਂ ਤੂੰ ਉਸ ਕੰਮ ਦੇ ਵਿੱਚ ਭਗਤੀ ਕਰੇਗਾ ਉਹ ਕੰਮ ਤੇਰੇ ਸਫਲ ਹੋ ਜਾਣਗੇ। ਗਮਨ ਜਥੋ ਚਿੱਤ ਭਾਵ ਕੇ ਇਸ ਤਰ੍ਹਾਂ ਹੀ ਆ ਸਾਧ ਜਿਹੜਾ ਆਇਆ ਇਹਨੇ ਵੀ ਗੋਦੜੀ ਇਹਨੂੰ ਇੰਝ ਕਟਾਕਸ਼ ਕਰਨਾ ਕੀਤਾ ਕਿ ਗੋਦੜੀਆ ਬੜਾ ਬਾਣੀ ਪੜਦਾ ਸੀ, ਸਿਮਰਨ ਕਰਦਾ ਸੀ, ਸਭ ਛੱਡ ਦਿੱਤਾ ਲੱਗਦਾ, ਐਵੇਂ ਆ ਖੇਤੀ ਦਾ ਕੰਮ ਕਰ ਰਿਹਾ, ਆ ਕਰ ਰਿਹਾ, ਉਹ ਕਰ ਰਿਹਾ। ਉਹਨੇ ਕਹਿ ਦਿੱਤਾ, ਮਿੱਤਰਾ ਮੈਂ ਆਪਣੀਆਂ ਜੜਾਵਾਂ ਪੁੱਟ ਰਿਹਾ। ਇਹ ਬਚਨ ਕਰ ਉਹਨੇ ਕਰ ਦਿੱਤਾ ਤੇ ਉਹ ਸਾਧ ਜਿਹੜਾ ਉਹ ਤਾਂ ਅੱਗੇ ਚੱਲ ਗਿਆ।
1: ਨੰਦਨ ਪੂਰਬ ਜਨਮ
0: ਤੇ ਇਹਦੇ ਤਿੰਨ ਨੰਦਨ ਜਿਹੜੇ ਸੀ ਨਾ ਇਹਦੇ ਘਰ ਦੇ ਵਿੱਚ ਤਿੰਨ ਪੁੱਤਰਾਂ ਦਾ ਜੋ ਜਨਮ ਹੋਇਆ, ਦੇਖੋ ਇਹਨੇ ਸੁਤੇ ਸੁਤੀ ਬਚਨ ਕਰ ਦਿੱਤਾ ਸੀ ਨਾ। ਉਹਨੇ ਕਿਹਾ, ਸਾਧਨੇ ਨੇ ਪੁੱਛਿਆ ਕਿ ਕੀ ਕਰਦਾ, ਇਹਨੇ ਕਹਿ ਦਿੱਤਾ ਮੈਂ ਆਪਣੀਆਂ ਜੜਾਵਾਂ ਪੁੱਟ ਰਿਹਾ ਹਾਂ। ਹੁਣ ਗ੍ਰਸਤ ਜੀਵਨ ਦੇ ਵਿੱਚ ਪਿਆਰਿਓ ਸੰਤਾਨ ਜਦੋਂ ਮਰ ਜਾਂਦੀ ਹੈ, ਸਿਆਣੇ ਕਹਿੰਦੇ ਕਿ ਆ ਫਲਾਣੇ ਬੰਦੇ ਦੀ ਜੜ ਜਿਹੜੀ ਆ ਪੁੱਟੀ ਗਈ ਹੈ। ਇਹਨੇ ਸੁੱਤੇ ਸਿੱਧੀ ਬਚਨ ਕੀਤਾ, ਕੁਛ ਦਿਨਾਂ ਤੋਂ ਬਾਅਦ ਪਿਆਰਿਓ ਇਹਦੇ ਤਿੰਨ ਪੁੱਤਰ ਜਿਹੜੇ ਹਨ ਉਹ ਪੂਰੇ ਹੋ ਗਏ, ਚਲਾਣਾ ਕਰ ਗਏ। ਦੇਖੋ ਉਹ ਚਲਾਣਾ ਵੀ ਕਰ ਗਏ ਤੇ ਮਨ ਦੇ ਵਿੱਚ ਕੋਈ ਸ਼ੋਕ ਨਹੀਂ ਹੈ, ਕੋਈ ਰੰਜਿਸ਼ ਨਹੀਂ ਹੈ। ਤਿੰਨ ਤਿੰਨ ਪੁੱਤਰ ਪਿਆਰਿਓ, ਇੱਕ ਵੀ ਬੱਚਾ ਜਿਹੜਾ ਪਿਆਰਿਓ, ਬੱਚੇ ਦੀ ਤਾਂ ਗੱਲ ਛੱਡ ਦਿਓ, ਕੋਈ ਦੂਜਾ ਤੀਜਾ ਵੀ ਗੁਜ਼ਰ ਜਾਵੇ ਆਪਾਂ ਪਰੇਸ਼ਾਨ ਹੋ ਜਾਂਦੇ ਹਾਂ। ਸਿਆਣਿਆਂ ਦਾ ਕਥਨ ਹੈ ਕਿ ਇੱਕ ਬਾਪ ਜੋ ਹੈ ਸੰਸਾਰ ਦਾ ਸਾਰਾ ਪਹਾੜ ਚੱਕ ਸਕਦਾ, ਲੇਕਿਨ ਆਪਣੇ ਨੌਜਵਾਨ ਪੁੱਤ ਜਦੋਂ ਉਹ ਚਲਾਣਾ ਕਰ ਜਾਵੇ, ਮਰ ਜਾਵੇ, ਉਹਦੇ ਅਰਥੀ ਦਾ ਪਾਰ ਉਹ ਚੱਲ ਨਹੀਂ ਸਕਦਾ। ਇੱਕ ਬੱਚਾ ਵੀ ਮਰ ਜਾਵੇ ਬੰਦੇ ਪਾਗਲ ਹੋ ਜਾਂਦੇ। ਤਿੰਨ ਤਿੰਨ ਇਹਦੇ ਬੱਚੇ ਪਿਆਰਿਓ ਚਲਾਣਾ ਕਰ ਗਏ, ਲੇਕਿਨ ਬਸ ਇਹਨੇ ਇਹੀ ਅਰਦਾਸ ਕੀਤੀ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਜਦੋਂ ਬੱਚਿਆਂ ਦਾ ਜਨਮ ਹੋਇਆ ਕੋਈ ਇਹਨੇ ਖੁਸ਼ੀ ਕੋਈ ਜ਼ਿਆਦਾ ਇਹ ਨਹੀਂ ਕੀਤਾ ਤੇ ਹੁਣ ਚਲਾਣਾ ਕਰ ਗਏ, ਮਨ ਵਿੱਚ ਕੋਈ ਰੰਜਿਸ਼ ਨਹੀਂ ਆ। ਬਸ ਇਹੀ ਹੈ ਕਿ ਪਰਮਾਤਮਾ ਨੇ ਦਾਤ ਦਿੱਤੀ ਹੈ, ਹੁਣ ਪਰਮਾਤਮਾ ਨੇ ਆਪ ਇਹਨਾਂ ਨੂੰ ਆਪਣੇ ਕੋਲ ਬੁਲਾ ਲੈਣਾ ਕੀਤਾ। ਹੇਮ ਕਹਿੰਦੇ ਹਨ ਸੋਨਾ ਤੇ ਮਿੱਟੀ ਘੱਟਾ ਜਿਹੜਾ ਇਹਦੇ ਲਈ ਤੇ ਕੰਚਨ ਮਾਟੀ ਮਨ ਹੈ। ਮਹਾਰਾਜ ਜੀ ਨੇ ਜੋ ਬਚਨ ਕੀਤਾ ਨਾ, ਜੋਰ ਨਾਲ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸਨੇਹੋ ਅਰਪਹਿ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ। ਇਹ ਅਵਸਥਾ ਦਾ ਮਾਲਕ ਹੈ ਭਾਈ ਗੋਦੜੀਆ। ਇਹੋ ਜਿਹਾ ਭਾਈ ਗੋਦੜੀਆ ਨੂੰ ਜਦੋਂ ਪਤਾ ਚੱਲਿਆ ਸਤਿਗੁਰੂ ਮਹਾਰਾਜ ਜੀ ਦਾ ਆਗਮਨ ਹੋਇਆ ਹੈ, ਸਹਿਜ ਸੁਭਾਅ ਪਿਆਰਿਓ ਵਿਚਰਦਾ ਹੋਇਆ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ। ਮਹਾਰਾਜ ਜੀ ਦੇ ਦਰਸ਼ਨ ਪ੍ਰਸੰਨ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ, ਆਨੰਦਿਤ ਹੋਇਆ। ਬਾਰ ਬਾਰ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਡੰਡੌਤ ਬੰਦਨ ਅਨੇਕ ਵਾਰ, ਕਈ ਵਾਰੀ ਇਹਨੇ ਡੰਡੌਤ

0: ਤੂੰ ਗੋਦੜੀਆ ਹੈ, ਲੋਕੀ ਤਾਂ ਤੇਰਾ ਬੜਾ ਜਸ ਕਰਦੇ ਭਾਈ। ਸਾਰੀ ਸੰਗਤ ਕਹਿੰਦੀ, ਸਤਿਗੁਰੂ ਮਹਾਰਾਜ ਸਾਡੇ ਇਲਾਕੇ ਦਾ ਬਹੁਤ ਵੱਡਾ ਮਹਾਂਪੁਰਖ ਹੈ, ਬਹੁਤ ਵੱਡਾ ਸੰਤ ਹੈ।
1: ਸਕਲ ਪ੍ਰਸੰਗ ਪ੍ਰਭੂ ਕੇ ਸੰਗ,
0: ਹੁਣ ਇਹ ਸਾਰੇ ਪ੍ਰਸੰਗ ਜੋ ਹਨ ਤੇ ਮਹਾਰਾਜ ਨੇ ਵੀ ਜਦੋਂ ਉਹਨਾਂ ਨੂੰ ਵਚਨ ਕੀਤਾ ਕਿ ਤੁਸੀਂ ਉਹੀ ਗੋਦੜੀਆ, ਲੋਕ ਤਾਂ ਤੁਹਾਡਾ ਬੜਾ ਜਸ ਕਰਦੇ, ਸੰਗਤਾਂ ਨੇ ਵੀ ਇਹ ਸਾਰੀਆਂ ਸਾਖੀਆਂ ਜਿਹੜੀਆਂ ਉਹ ਗੁਰੂ ਮਹਾਰਾਜ ਨੂੰ ਦੱਸ ਦਿੱਤਾ ਭਾਈ ਗੋਦੜੀਆ। ਫਿਰ ਦੇਖੋ ਨਿਮਰਤਾ, ਇੰਨੀ ਸ਼ਕਤੀ ਦਾ ਮਾਲਕ ਵੀ ਰਹਿ ਕਰਕੇ ਵੀ ਪਿਆਰਿਓ ਨੇ ਆਪਣਾ ਆਪਾ ਨਹੀਂ ਜਨਾਇਆ, ਇਹੀ ਵਚਨ ਕੀਤਾ ਸਤਿਗੁਰੂ ਮਹਾਰਾਜ ਸਭ ਕਿਰਪਾ ਤੁਮਾਰੀ, ਇਹ ਤੁਹਾਡੀ ਕਿਰਪਾ ਹੈ, ਤੁਹਾਡੀਆਂ ਬਖਸ਼ਿਸ਼ਾਂ ਹਨ ਸਤਿਗੁਰੂ ਮਹਾਰਾਜ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕੁਛ ਹੈ ਮਹਾਰਾਜ ਤੁਹਾਡਾ ਹੀ ਹੈ। ਇੰਜ ਕਹਿ ਕਰਕੇ ਪਿਆਰਿਓ, ਜਿਸ ਤਰ੍ਹਾਂ ਆਮ ਸਿੰਘ ਮਹਾਰਾਜ ਜੀ ਦੇ ਨਾਲ ਰਹਿੰਦੇ ਸੀ ਵਿਚਰਦੇ ਨਾ, ਉਹਨਾਂ ਦੇ ਵਿੱਚ ਜਾ ਕਰਕੇ ਭਾਈ ਗੋਦੜੀਆ ਰਲ ਗਿਆ। ਇਹ ਨਹੀਂ ਕਿਹਾ ਕਿ ਜੀ ਮੈਂ ਵੱਡਾ ਬਾਬਾ ਹਾਂ, ਮੈਂ ਵੱਡਾ ਸੰਤ ਹਾਂ, ਭਾਈ ਮੈਨੂੰ ਵੱਡਾ ਖੇਮਾ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਕੁਛ ਨਹੀਂ, ਆਮ ਸਿੰਘਾਂ ਦੇ ਵਿੱਚ ਰਲ ਗਿਆ।
1: ਆਹਾਰ ਦੇਗ
0: ਤੇ ਜਦੋਂ ਦੇਗ ਤਿਆਰ ਹੁੰਦੀ ਹੈ ਉਹਦੇ ਵਿੱਚੋਂ

0: ਸ਼੍ਰੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦਾ ਸਦਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦਾ। ਤੇ ਇੰਜ ਕਰਕੇ ਪਿਆਰਿਓ ਆਪਣੇ ਦੋਸ਼ਾਂ ਨੂੰ ਉਹਨੇ ਨਾਸ਼ ਕਰਨਾ ਕੀਤਾ।
1: ਸਤਿਗੁਰ ਇੱਕ ਬੇਰਾ
0: ਸਭਾ, ਇੱਕ ਦਿਨ ਸਭਾ ਲੱਗੀ ਹੋਈ ਹੈ ਸਤਿਗੁਰੂ ਮਹਾਰਾਜ ਨੇ।
1: ਵਿਸ਼ੇਸ਼ ਦੇਸ਼ ਇਸ ਹੇਰਾ
0: ਸਤਿਗੁਰੂ ਮਹਾਰਾਜ ਨੇ ਵਚਨ ਕਰਨਾ ਕੀਤਾ। ਵਿਸ਼ੇਸ਼ ਦੇਸ਼ ਇਸ ਹੇਰਾ, ਮਹਾਰਾਜ ਨੇ ਕਿਹਾ ਇਸ ਦੇਸ਼ ਨੂੰ ਬਹੁਤ ਜ਼ਿਆਦਾ ਦੇਖਿਆ ਹੈ ਭਾਈ। ਪਾਤਸ਼ਾਹ ਜੀ ਨੇ ਵਚਨ ਕੀਤਾ ਮਾਲਵੇ ਦਾ ਇਲਾਕਾ, ਜੰਗਲ ਦਾ ਇਲਾਕਾ, ਇਹਦੇ ਵਿੱਚ ਇੱਕ ਦੋ ਇੱਕ ਚੜ੍ਹਨ ਦੀਆਂ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਹਨ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਭਾਈ ਗੋਦੜੀਆ ਵਰਗਾ ਪਰੋਪਕਾਰੀ ਮਹਾਂਪੁਰਖੀ ਮਹਾਂਪੁਰਖ ਜਿਹੜਾ ਹੈ ਬਚਨਾਂ ਦਾ ਬਲੀ ਕੋਈ ਵੀ ਨਹੀਂ ਹੈ, ਬਹੁਤ ਤਗੜਾ ਹੈ, ਗੁਰਮੁਖ ਪਿਆਰਾ ਹੈ, ਤਿਆਗੀ ਵਿਰਾਗੀ ਹੈ।
1: ਪਰਮੇਸ਼ਰ ਸੋ
0: ਲਿਵ ਲਾਗੀ, ਇਹਦੀ ਜਿਹੜੀ ਲਿਵ ਲੇੜੀ ਹੈ ਪਰਮੇਸ਼ਰ ਦੇ ਚਰਨਾਂ ਦੇ ਨਾਲ ਗੁੜੀ ਲੱਗੀ ਹੋਈ ਹੈ।
1: ਪਵਿੱਤਰ ਕਰਨ ਸਮਰੱਥ
0: ਪਾਤਸ਼ਾਹ ਜੀ ਨੇ ਵਚਨ ਕੀਤਾ ਭਾਈ ਗੋਦੜੀਆ ਹੀ ਦੇਖੋ ਤੁਹਾਡੇ ਇਲਾਕੇ ਨੂੰ ਪਵਿੱਤਰ ਕਰਨ ਦੇ ਇਹ ਸਮਰੱਥਾ ਰੱਖਦਾ ਹੈ। ਇਹ ਜੋ ਚਾਹੁੰਦਾ ਇਹ ਕਰ ਸਕਦਾ, ਇਹਦੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਅਜ਼ਮਤਾਂ ਕਰਾਮਾਤਾਂ ਹਨ। ਦੇਖੋ ਆਪ ਸਤਿਗੁਰੂ ਮਹਾਰਾਜ ਜੀ ਨੇ ਭਾਈ ਗੋਦੜੀ ਦਾ ਬਹੁਤ ਜ਼ਿਆਦਾ ਸੁਜਸ ਕਰਨਾ ਕੀਤਾ। ਯਾਦ ਰੱਖੋ ਪਿਆਰਿਓ, ਇਹ ਤਾਂ ਗੁਰੂ ਮਹਾਰਾਜ ਜੀ ਨੇ ਮੋਹਰ ਲਾ ਦਿੱਤੀ, ਇੱਕ ਛਾਪ ਲਾ ਦਿੱਤੀ, ਅਥੈਂਟਿਕ ਬਣਾ ਦਿੱਤਾ ਕਿ ਇਹ ਆਮ ਸਾਦ ਨਹੀਂ ਹੈ। ਆਮ ਜਿਸ ਤਰ੍ਹਾਂ ਕਈ ਹੁੰਦੇ ਨਾ ਦਿਖਾਵਾ ਕਰਨ ਵਾਲੇ, ਇਹ ਉਹਨਾਂ ਦੇ ਵਿੱਚੋਂ ਨਹੀਂ ਹੈ, ਇਹ ਅਸਲੀ ਸਾਧ ਹੈ, ਅਸਲੀ ਮਹਾਂਪੁਰਖ ਹੈ ਭਾਈ ਗੋਦੜੀਆ।
1: ਮਹਾਨ ਸਬਹਿਨ ਹੋ ਜਾ,
0: ਸਾਰਿਆਂ ਨੇ ਫਿਰ ਜਾਣ ਲਿਆ ਜਦੋਂ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਇਹਦੇ ਵਰਗਾ ਸੰਤ ਪਰੋਪਕਾਰੀ ਤਿਆਗੀ ਵਿਰਾਗੀ ਕੋਈ ਨਹੀਂ ਹੈ ਤੁਹਾਡੇ ਇਲਾਕੇ ਨੂੰ ਤਾਰਨ ਦੇ ਇਹ ਸਮਰੱਥਾ ਰੱਖਦਾ। ਉਹ ਤੋਂ ਬਾਅਦ ਸੰਗਤਾਂ ਨੇ ਵੀ ਬਹੁਤ ਜ਼ਿਆਦਾ ਭਾਈ ਗੋਦੜੀਏ ਦਾ ਮਾਨ ਸਨਮਾਨ ਕਰਨਾ ਕੀਤਾ। ਉਹ ਤੋਂ ਬਾਅਦ ਸਾਧ ਸੰਗਤ ਜੀ ਦੇਖੋ ਹੁਣ ਪ੍ਰਕਰਨ ਬਦਲ ਰਿਹਾ, ਜੋ ਮੁਕਤਸਰ ਸਾਹਿਬ ਜੀ ਦੇ ਜੰਗ ਦੇ ਵਿੱਚ ਮਾਈ ਭਾਗੋ ਜੀ ਜਿਹੜੇ ਹਨ, ਜਿਹੜੇ ਆ ਕਰਕੇ ਮਾਝੇ ਤੋਂ ਜਿਹੜਾ ਜੱਥਾ ਆਇਆ ਉਹ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਉੱਥੇ ਜੋ ਮੁਲੇ ਉਹ ਮਾਈ ਭਾਗੋ ਜੀ ਜਿਹੜੇ ਹਨ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਹਨ। ਸਦਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਵਿਰਕਤ ਅਵਸਥਾ ਦੇ ਵਿੱਚ ਰਹਿੰਦੇ ਹਨ। ਤੇ ਫਿਰ ਜਿਨ੍ਹਾਂ ਨੇ ਲੋਕ ਲਾਜ ਦਾ ਤਿਆਗ ਕਰਨਾ ਕੀਤਾ, ਗੁਰੂ ਘਰ ਦੇ ਵਿੱਚ ਨੇਮੀ ਪ੍ਰੇਮੀ ਬਣ ਕਰਕੇ ਸੇਵਾਵਾਂ ਕਰਦੇ, ਭਜਨ ਬੰਦਗੀ ਕਰਦੇ, ਯਥਾ ਸ਼ਕਤ ਸੇਵਾ ਕਰਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਕਵੀ ਰਾਜੀ ਬਚਨ ਕਰਦੇ ਹਨ, ਵੇਦਾਂ ਦੇ ਵਿੱਚ ਇੱਕ ਬੀਬੀ ਦਾ ਜ਼ਿਕਰ ਆਉਂਦਾ ਤੇ ਜਿਨ੍ਹਾਂ ਦਾ ਨਾਮ ਗਾਰਗੀ ਕਰਕੇ ਆਉਂਦਾ ਹੈ। ਬੀਬੀਆਂ ਦੇ ਵਿੱਚ ਪਿਆਰਿਓ ਦੇਖੋ ਕਿਹਾ ਜਾਂਦਾ ਸੀ, ਇੱਥੇ ਤਾਂ ਕਵੀ ਰਾਜੀ ਨੇ ਸਿਰਫ ਟੂਕ ਮਾਤਰ ਬਚਨ ਕੀਤਾ ਕਿ ਵੇਦਾਂ ਦੇ ਵਿੱਚ ਕਿ ਗਾਰਗੀ ਦਾ ਬੜਾ ਜ਼ਿਕਰ ਆਉਂਦਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਕੀ ਹੋਇਆ ਪਿਆਰਿਓ, ਇਹ ਵੀ ਇੱਕ ਕਥਾ ਆਉਂਦੀ ਹੈ ਕਿ ਵੇਦਾਂ ਦੇ ਵਿੱਚ ਜਦੋਂ ਆਪਾਂ ਵੇਦਾਂ ਨੂੰ ਪੜ੍ਹਦੇ ਹਾਂ ਔਰ ਸਿਮਰਤੀਆਂ ਨੂੰ ਪੜ੍ਹਦੇ ਹਾਂ ਗਾਰਗੀ ਦੀ ਕਥਾ ਆਉਂਦੀ ਹੈ। ਗਾਰਗੀ ਜਿਹੜੀ ਨਾ ਪਿਆਰਿਓ, ਤੇ ਇਹ ਇਹੋ ਜਿਹੀ ਬੀਬੀ ਸੀ, ਬਹੁਤ ਵੱਡੀ ਪ੍ਰਖਾਂਡ ਪੰਡਿਤ ਸੀ, ਬਹੁਤ ਵੱਡੀ ਵਿਦਵਾਨ, ਭਾਵਨਾ ਵਾਲੀ, ਨਾਮ ਬਾਣੀ ਦਾ ਸਦਾ ਜਾਪ ਕਰਦੀ, ਬ੍ਰਹਮ ਗਿਆਨੀ ਮਹਾਂਪੁਰਖ ਸੀ। ਇੰਨਾ ਪਿਆਰਿਓ ਇਹਨੂੰ ਇਹ ਪ੍ਰਕਾਂਡ ਗਿਆਨ ਦੀ ਪ੍ਰਾਪਤੀ ਹੋਈ ਸੀ ਤੇ ਵਿਦਿਆ ਮਾਰਤੰਡ ਸੀ ਇਹ। ਇਹਦੇ ਅੱਗੇ ਨਾ ਵੱਡੇ ਵੱਡੇ ਪੰਡਿਤ ਜਿਹੜੇ ਹਨ ਉਹ ਵੀ ਪਾਣੀ ਭਰਦੇ ਸਨ, ਕੋਈ ਇਹਦੇ ਲਾਗੇ ਨਹੀਂ ਜਾਂਦਾ, ਕਹਿਣ ਦਾ ਮਤਲਬ ਕੋਈ ਇਹਦੇ ਨਾਲ ਸ਼ਾਸਤਰਾਰਥ ਨਹੀਂ ਕਰਦਾ। ਸਾਰਿਆਂ ਨੂੰ ਬੜਾ ਡਰ ਹੁੰਦਾ ਸੀ ਕਿ ਭਾਈ ਆਹ ਬੀਬੀ ਜਿਹੜੀ ਹੈ ਇਹਦੇ ਕੋਲ ਇੰਨਾ ਜ਼ਿਆਦਾ ਗਿਆਨ ਹੈ, ਇਹਨੇ ਸ਼ਾਸਤਰਾਰਥ ਦੇ ਵਿੱਚ ਸਾਨੂੰ ਹਰਾ ਦੇਣਾ। ਉਸ ਵੇਲੇ ਕਿਹਾ ਜਾਂਦਾ ਪਿਆਰਿਓ, ਹਿੰਦੁਸਤਾਨ ਦੇ ਸਨਾਤਨੀ ਮਤ ਦੇ ਭਾਰਤ ਵਰਸ਼ ਦੇ ਬਹੁਤ ਵੱਡੇ ਵੱਡੇ ਮਹਾਂਪੁਰਖ ਜਿਹੜੇ ਹਨ, ਪ੍ਰਕਾਂਡ ਪੰਡਿਤ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਵਿਦਵਤਾ ਦੇ ਨਾਲ ਜਿਹੜੇ ਭਰੇ ਹੋਏ, ਉਹਨਾਂ ਦੀ ਸਭਾ ਲੱਗੀ ਹੋਈ ਸੀ। ਵੱਡੇ ਵੱਡੇ ਧੁਰੰਧਰ ਵਿਦਵਾਨ ਬੈਠੇ ਬੈਠ ਕਰਕੇ ਉਹ ਵੇਦਾਂਤ ਦੀ ਚਰਚਾ ਕਰ ਰਹੇ ਸਨ, ਅਦਵੈਤ ਦੀ ਚਰਚਾ ਕਰ ਰਹੇ। ਤੇ ਜਿਸ ਤਰ੍ਹਾਂ ਪ੍ਰਤੀਯੋਗਤਾ ਹੁੰਦੀ ਨਾ ਪਿਆਰਿਓ, ਅੱਜ ਵੀ ਆਪਾਂ ਵੇਖ ਸਕਦੇ

0: ਕੁਆਟਰ ਫਾਈਨਲ ਫਿਰ ਅਖੀਰ ਦੇ ਵਿੱਚ ਫਾਈਨਲ ਹੁੰਦਾ। ਇਸ ਤਰ੍ਹਾਂ ਹੀ ਪਿਆਰਿਓ ਤੇ ਪਹਿਲੇ ਜ਼ਮਾਨੇ ਦੇ ਵਿੱਚ ਜਾਂ ਅੱਜ ਵੀ ਕਈ ਥਾਵਾਂ ਤੇ, ਲੇਕਿਨ ਅੱਜ ਦਾ ਤਾਂ ਜ਼ਿਆਦਾ ਪਤਾ ਨਹੀਂ ਹੈ, ਪਹਿਲਾਂ ਦੀ ਪਿਆਰਿਓ ਅੱਜ ਤੋਂ ਕੁਝ ਸਦੀਆਂ ਪਹਿਲੇ ਵੀ, ਕੁਝ ਸਾਲ ਪਹਿਲਾਂ ਵੀ ਇਹ ਗਿਆਨ ਦੀਆਂ ਚਰਚਾਵਾਂ ਹੁੰਦੀਆਂ ਸੀ। ਕੋਈ ਵਿਸ਼ਾ ਰੱਖਿਆ ਜਾਂਦਾ, ਉਹਦੇ ਵਿੱਚ ਵੱਡੇ ਵੱਡੇ ਵਿਦਵਾਨ ਜਿਹੜੇ ਹਨ ਭਾਸ਼ ਦਿੰਦੇ ਹਨ, ਉਹਦੀ ਵਿਚਾਰ ਕਰਦੇ ਹਨ ਤੇ ਸਿਆਣੇ ਬੈਠ ਕਰਕੇ ਉਹਨੂੰ ਸੁਣਦੇ, ਤੇ ਜਦੋਂ ਕੋਈ ਵਧੀਆ ਕੋਈ ਵਿਚਾਰ ਦਿੰਦਾ ਤੇ ਉਹਨੂੰ ਫਿਰ ਜੇਤੂ ਮੰਨਿਆ ਜਾਂਦਾ, ਉਹਨੂੰ ਇਨਾਮ ਦਿੱਤਾ ਜਾਂਦਾ, ਉਹਨੂੰ ਇਹ ਖਿਤਾਬ ਇਹ ਲਕਬ ਜਿਹੜੇ ਹਨ ਪੰਡਿਤ ਹੋ ਗਿਆ, ਵੇਦਾਂਤੀ ਹੋ ਗਿਆ, ਇਸ ਤਰ੍ਹਾਂ ਦੇ ਖਿਤਾਬ ਲਕਬ ਜਿਹੜੇ ਉਹਨੂੰ ਦਿੱਤੇ ਜਾਂਦੇ ਸਨ। ਇਸ ਤਰ੍ਹਾਂ ਹੀ ਭਾਰਤ ਵਰਸ਼ ਦੇ ਪੂਰੇ ਵਿਦਵਾਨ ਵੱਡੇ ਵੱਡੇ ਜਿਹੜੇ ਹਨ ਪ੍ਰਤੀਯੋਗਤਾ ਦੇ ਵਿੱਚ ਆਏ ਤੇ ਉੱਥੇ ਨਾ ਉਹ ਪ੍ਰਤੀਯੋਗਤਾ ਚੱਲ ਰਹੀ ਸੀ ਤੇ ਇੱਕ ਪਾਸੇ ਗਾਰਗੀ ਵੀ ਆ ਗਈ। ਗਾਰਗੀ ਆ ਕਰਕੇ ਪਿਆਰਿਓ ਉਹਨੇ ਇਸ ਤਰ੍ਹਾਂ ਸ਼ਾਸਤਰਾਰਥ ਕਰਨੇ ਕੀਤੇ, ਸਨਾਤਨੀ ਮਤ ਦੇ ਜਿੰਨੇ ਵੱਡੇ ਵੱਡੇ ਧੁਨਰਦਰ ਵਿਦਵਾਨ ਪੰਡਿਤ ਜਿਹੜੇ ਹਨ ਉਹਨਾਂ ਨੂੰ ਇਹਨੇ ਚਿੱਤ ਕਰ ਦਿੱਤਾ, ਹਰਾ ਦਿੱਤਾ। ਇਹਨੇ ਫਿਰ ਇਸ ਤਰ੍ਹਾਂ ਪਿਆਰਿਓ ਆਪਣੀ ਵਿਦਵਤਾ ਦੇ ਨਾਲ ਉਹਨਾਂ ਨੂੰ ਹਰਾ ਦਿੱਤਾ, ਸਾਰੇ ਦੰਗ ਹੋ ਗਏ। ਹੁਣ ਵੇਖਿਆ ਇੱਕ ਗੱਲ, ਔਰ ਇੱਕ ਗੱਲ ਨੋਟ ਕਰਨ ਵਾਲੀ ਹੈ, ਜਿਹੜਾ ਮਰਦ ਜਿਹੜਾ ਕਿਸੇ ਮਰਦ ਤੋਂ ਹਾਰੇ ਨਾ ਪਿਆਰਿਓ, ਉਨੀ ਜ਼ਿਆਦੀ ਉਹਨੂੰ ਇਹ ਸ਼ਰਮ ਮਹਿਸੂਸ ਨਹੀਂ ਹੁੰਦੀ ਹੈ। ਲੇਕਿਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਮਰਦ ਜਿਹੜਾ, ਕਿਉਂਕਿ ਮਰਦ ਨੂੰ ਆਪਣਾ ਅਹੰਕਾਰ ਹੁੰਦਾ ਹੈ, ਪੁਰਸ਼ ਦੀ ਆਪਣੀ ਪ੍ਰਵਿਰਤੀ ਹੁੰਦੀ ਹੈ, ਉਹਦਾ ਆਪਣਾ ਈਗੋ ਹੁੰਦਾ। ਕੋਈ ਬੀਬੀ ਤੋਂ ਪਿਆਰਿਓ ਉਹ ਹਾਰ ਜਾਵੇ ਨਾ, ਉਹਨੂੰ ਬੜਾ ਦੁੱਖ ਮਿਲਦਾ। ਇਸ ਤਰ੍ਹਾਂ ਇਹ ਜਿੰਨੇ ਵੱਡੇ ਵੱਡੇ ਸਿਆਣੇ ਧੁਰੰਦਰ ਪੰਡਿਤ ਜਿਹੜੇ ਹਨ, ਇਹਨੇ ਸਾਰਿਆਂ ਨੂੰ ਪਾਣੀ ਪਿਲਾ ਦਿੱਤਾ, ਸ਼ਾਸਤਰਾਰਥ ਦੇ ਵਿੱਚ ਹਰਾ ਦਿੱਤਾ, ਸਾਰੇ ਦੰਗ ਹੋ ਗਏ। ਕਹਿਣ ਲੱਗੇ ਕਿ ਭਾਈ ਕਿ ਚੱਲ ਕੋਈ ਬੰਦਾ ਸਾਨੂੰ ਹਰਾਵੇ, ਉਹਨਾਂ ਦੁੱਖ ਨਹੀਂ ਹੁੰਦਾ, ਹੁਣ ਬੀਬੀ ਤੋਂ ਅਸੀਂ ਹਾਰ ਗਏ ਹਾਂ, ਇੱਕ ਅਬਲਾ ਨਾਰੀ ਤੋਂ ਆਪਾਂ ਹਾਰ ਗਏ ਹਾਂ, ਹੁਣ ਕੀ ਮੂੰਹ ਦਿਖਾਵਾਂਗੇ। ਲੋਕਾਂ ਨੇ ਵੀ ਕਹਿਣਾ ਕਿ ਜਾ ਪੰਡਤਾ ਬਹੁਤ ਬੋਲਦਾ, ਫਲਾਣੀ ਬੀਬੀ ਨੇ ਤੈਨੂੰ ਹਰਾ ਦਿੱਤਾ। ਇਹਨਾਂ ਨੇ ਫਿਰ ਸਾਰਿਆਂ ਨੇ ਰਲ ਮਿਲ ਕਰਕੇ ਫਿਰ ਕਹਿ ਦਿੱਤਾ ਕਿ ਭਾਈ ਕਿ ਆਪਾਂ ਇੱਕ ਨਿਯਮ ਪਾਸ ਕਰੀਏ ਕਿ ਕੋਈ ਵੀ ਬੀਬੀ ਜਿਹੜੀ ਹੈ ਉਹ ਸ਼ਾਸਤਰ ਜਿਹੜੇ ਹਨ ਨਹੀਂ ਪੜ੍ਹ ਸਕਦੀ ਹੈ, ਉਹਦੇ ਲਈ ਉਹਨੂੰ ਮਰਦ ਦਾ ਜਾਮਾ ਧਾਰਨ ਕਰਨਾ ਪਵੇਗਾ, ਮਰਦ ਨੂੰ ਹੀ ਪੜਾਇਆ ਜਾਵੇਗਾ। ਇੰਜ ਕਿਹਾ ਜਾਂਦਾ ਕਿ ਉਸ ਵੇਲੇ ਤੋਂ ਇਹਨਾਂ ਨੇ ਨਾ ਬੀਬੀਆਂ ਦੀ ਪੜ੍ਹਾਈ ਲਿਖਾਈ ਦੇ ਉੱਤੇ ਫਿਰ ਬੈਨ ਲਾ ਦਿੱਤਾ, ਕਿਉਂਕਿ ਸ਼ਰਮ ਆਉਂਦੀ ਸੀ ਕਿ ਕੋਈ ਬੀਬੀ ਤੋਂ ਜਦੋਂ ਵਿਦਵਤਾ ਦੇ ਵਿੱਚ ਹਾਰ ਜਾਵੇ ਬੜੀ ਬਦਨਾਮੀ ਹੁੰਦੀ ਹੈ। ਸੋ ਇਸ ਤਰ੍ਹਾਂ ਕਹਿੰਦੇ ਹਨ ਬੀਬੀਆਂ ਦੇ ਵਿੱਚ, ਜੇ ਆਪਾਂ ਸਨਾਤਨੀ ਮਤ ਨੂੰ ਪੜ੍ਹਦੇ ਹਾਂ, ਗਾਰਗੀ ਦਾ ਨਾਮ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ। ਇਸ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਪਿਆਰਿਓ, ਜਿਸ ਤਰ੍ਹਾਂ ਸਨਾਤਨੀ ਮਤ ਦੇ ਵਿੱਚ ਗਾਰਗੀ ਦਾ ਦਰਜਾ, ਇਸ ਤਰ੍ਹਾਂ ਸਿੱਖ ਮਤ ਦੇ ਵਿੱਚ ਤੇ ਮਾਈ ਭਾਗੋ ਦਾ ਦਰਜਾ ਹੈ, ਪਰਮ ਹੰਸ ਅਵਧੂਤ ਦਾ ਦਰਜਾ ਜਿਨ੍ਹਾਂ ਨੂੰ ਪ੍ਰਾਪਤ ਹੋਇਆ। ਇਸ ਤਰ੍ਹਾਂ ਮਾਈ ਭਾਗੋ ਜੀ ਜਿਹੜੇ ਹਨ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਰਿਹਾ ਕਰਦੇ, ਤੇ ਸਦਾ ਪਿਆਰਿਓ ਸੇਵਾ ਕਰਨੀ ਹੈ। ਇੰਜ ਨਹੀਂ ਕਿ ਆਪਾਂ ਬੈਠ ਗਏ ਹਾਂ, ਗੁਰੂ ਘਰ ਦੀ ਰੋਜ਼ ਪ੍ਰਸ਼ਾਦਿਆਂ ਦੀ ਸੇਵਾ ਕਰਨੀ, ਟਹਿਲ ਕਰਨੀ ਹੈ, ਲੰਗਰ ਪਾਣੀ ਤਿਆਰ ਕਰਨਾ, ਔਰ ਵੀ ਸੇਵਾਵਾਂ ਕਰਨੀਆਂ, ਨਾਮ ਬਾਣੀ ਦਾ ਜਾਪ ਕਰਨਾ, ਤੇ ਨਾਲ ਬੀਬੀ ਭਾਗੋ ਜੀ ਜਿਹੜੇ ਹਨ ਸ਼ਸਤਰਧਾਰੀ ਬਣ ਕੇ ਰਹਿੰਦੇ, ਤੇ ਵਿਸ਼ੇਸ਼ ਕਰਕੇ ਬਹੁਤ ਤਗੜੀ ਸਾਂਗ ਜਿਹੜੀ ਹੈ ਉਹ ਆਪਣੇ ਹੱਥ ਵਿੱਚ ਧਾਰਨ ਕਰਕੇ ਰੱਖਦੇ।
1: ਆਨੰਦ ਇੱਕ ਰਸ,
0: ਸਦਾ ਪਿਆਰਿਓ ਆਨੰਦ ਦੇ ਵਿੱਚ ਰਹਿਣਾ, ਇੱਕ ਰਸ ਬਿਰਤੀ ਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕਰੀ ਜਾਣਾ, ਗੁਰੂ ਘਰ ਦੀ ਅਥੱਕ ਸੇਵਾ ਕਰੀ ਜਾਣੀ, ਨਾਲ ਸ਼ਾਸਤਰਾਂ ਦਾ ਵੀ ਅਭਿਆਸ ਕਰਦੇ ਸਨ। ਇਸ ਤਰ੍ਹਾਂ ਕਈ ਸਮਾਂ ਜਦੋਂ ਇਹ ਗੁਰੂ ਘਰ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਵਿੱਚ ਜਦੋਂ ਰਹੇ ਹਨ, ਇਹਨਾਂ ਦੀਆਂ ਸੇਵਾਵਾਂ ਨੂੰ ਵੇਖ ਕਰਕੇ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ, ਮਾਈ ਭਾਗੋ ਤੂੰ ਤਾਂ ਸਚਿਆਰੀ ਬਣ ਗਈ ਹੈ, ਤੇ ਤੂੰ ਨੇ ਆਪਣਾ ਨਹਿਰ ਤੇ ਸਸੁਰਾਰ ਉਬਾਰੀ। ਇਹਦਾ ਮਤਲਬ ਦੇਖੋ ਸਾਧ ਸੰਗਤ ਜੀ, ਇਹ ਹੁਣ ਖੋਜ ਦਾ ਵਿਸ਼ਾ ਹੈ। ਇੱਥੇ ਇਤਿਹਾਸ ਦੇ ਵਿੱਚ ਵਚਨ ਆਇਆ ਨਹਿਰ ਤੇ ਸਸੁਰਾਰ ਉਬਾਰੀ, ਇਹਦਾ ਮਤਲਬ ਮਹਾਰਾਜ ਨੇ ਕਿਹਾ ਮਾਈ ਭਾਗੋ ਤੂੰ ਨੇ ਆਪਣੇ ਦੋਵੇਂ ਪਰਿਵਾਰ ਜਿਹੜੇ ਹਨ, ਇੱਕ ਤਾਂ ਆਪਣਾ ਪੇਕਾ ਪਰਿਵਾਰ, ਇੱਕ ਆਪਣਾ ਸਹੁਰਾ ਪਰਿਵਾਰ, ਦੋਵਾਂ ਦਾ ਉਧਾਰ ਕਰਨਾ ਕੀਤਾ। ਇਹਦਾ ਮਤਲਬ ਕਿ ਮਾਈ ਭਾਗੋ ਜੀ ਦਾ ਵਿਵਾਹ ਕਾਰਜ ਹੋਇਆ ਸੀ ਕਰਕੇ। ਕਈ ਵਾਰੀ ਇਹਦਾ ਹੁਣ ਪਿਆਰਿਓ ਦੇਖੋ, ਇਹ ਸਰਚ ਦੀ ਗੱਲ ਹੈ, ਖੋਜ ਦੀ ਗੱਲ ਹੈ ਕਿ ਕਈ ਵਿਦਵਾਨ ਦੱਸਦੇ ਕਿ ਇਹਨਾਂ ਦਾ ਵਿਆਹ ਕਾਰਜ ਹੋਇਆ ਜਿਸ ਤਰ੍ਹਾਂ ਹੁਣ ਆਇਆ। ਜੇ ਉਹਨਾਂ ਦਾ ਵਿਆਹ ਨਹੀਂ ਹੁੰਦਾ ਤੇ ਮਹਾਰਾਜ ਨੇ ਕਹਿਣਾ ਸੀ ਕਿ ਮਾਈ ਤੂੰ ਨੇ ਆਪਣੇ ਨਹਿਰ ਪਰਿਵਾਰ ਨੂੰ ਉਬਾਰਨਾ ਕੀਤਾ, ਕਿਉਂਕਿ ਬੱਚੀਆਂ ਜਿਹੜੀਆਂ ਹੁੰਦੀਆਂ ਪਿਆਰਿਓ, ਬੰਦਾ ਜਿਹੜਾ ਹੈ, ਮਰਦ ਜਿਹੜਾ ਹੁੰਦਾ, ਉਹਦਾ ਇੱਕੋ ਪਰਿਵਾਰ ਦੇ ਨਾਲ ਤਾਲੁਕਾਤ ਹੁੰਦਾ। ਜਿਹੜੇ ਪਰਿਵਾਰ ਦੇ ਵਿੱਚ ਜਨਮ ਹੋਇਆ ਉਹੀ ਪਰਿਵਾਰ ਦੇ ਵਿੱਚ ਉਹਦੀ ਮੌਤ ਹੁੰਦੀ ਹੈ। ਲੇਕਿਨ ਬੀਬੀਆਂ ਦਾ ਇੰਜ ਨਹੀਂ ਹੁੰਦਾ, ਬੀਬੀ ਦਾ ਜਨਮ ਜਿਹੜਾ ਪਿਆਰਿਓ ਪੇਕੇ ਪਰਿਵਾਰ ਦੇ ਵਿੱਚ ਹੁੰਦਾ, ਨਹਿਰ ਪਰਿਵਾਰ ਦੇ ਵਿੱਚ ਹੁੰਦਾ, ਤੇ ਜਿਹੜੀ ਸਤਵੰਤੀ ਬੀਬੀ ਜੋ ਹੈ ਉਹਦੀ ਮੌਤ, ਉਹਦਾ ਜਨਾਜ਼ਾ ਜਿਹੜਾ ਪਿਆਰਿਓ ਸਹੁਰੇ ਪਰਿਵਾਰ ਤੋਂ ਨਿਕਲਦਾ, ਭਾਵ ਕਿ ਦੋ ਪਰਿਵਾਰ ਦੇ ਨਾਲ ਉਹਦਾ ਸੰਬੰਧ ਹੁੰਦਾ। ਸੋ ਮਹਾਰਾਜ ਨੇ ਵਚਨ ਕੀਤਾ ਕਿ ਬੀਬਾ ਜੀ ਤੁਸਾਂ ਨੇ ਆਪਣੇ ਪਿਤਰੀ ਪਰਿਵਾਰ ਜਿਹੜਾ ਨਹਿਰ ਪਰਿਵਾਰ ਤੇ ਸਹੁਰਾ ਪਰਿਵਾਰ ਵੀ ਉਭਾਰ ਦਿੱਤਾ, ਉਹਨਾਂ ਨੂੰ ਤਾਰ ਦਿੱਤਾ ਹੈ। ਤੇ ਪਰਮ ਹੰਸ ਮਹਾਂਪੁਰਖਾਂ ਦੀ ਜਿਹੜੀ ਅਵਸਥਾ, ਉਹ ਅਵਸਥਾ ਆਪ ਨੂੰ ਪ੍ਰਾਪਤ ਹੋਈ ਹੈ। ਤੇ ਤੁਹਾਨੂੰ ਕਦੇ ਕਿਸੇ ਚੀਜ਼ ਦਾ ਦੋਸ਼ ਨਹੀਂ ਲੱਗੇਗਾ, ਤੇ ਸਦਾ ਹੀ ਤੁਸੀਂ ਪਰਮਾਤਮਾ ਦੇ ਇੱਕ ਰੰਗ ਦੇ ਵਿੱਚ ਜਦੋਂ ਰਹਿੰਦੇ ਹੋ, ਇੱਕ ਰਸ ਬਿਰਤੀ ਜਿਹੜੀ ਹੈ ਤੁਹਾਡੀ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗੀ ਹੋਈ ਹੈ। ਦੋ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਿਆਰਿਓ। ਆਪਾਂ ਦੇਖੋ ਮਾਈ ਭਾਗੋ ਜੀ ਦਾ ਜਦੋਂ ਜ਼ਿਕਰ ਆਉਂਦਾ, ਇੱਕੋ ਹੀ ਆਪਾਂ ਵਚਨ ਕਰਦੇ ਹਾਂ ਕਿ ਬਹੁਤ ਰਾਠ ਸੀ, ਜੰਗੀ ਸਨ, ਜੰਗ ਯੁੱਧ ਵੀ ਕਰਦੇ ਸਨ, ਤੇ ਸਦਾ ਸ਼ਸਤਰਧਾਰੀ ਬਣ ਕਰਕੇ ਸ਼ਸਤਰਾਂ ਦਾ ਅਭਿਆਸ ਕਰਨਾ, ਕਈ ਜੰਗਾਂ ਦੇ ਵਿੱਚ ਇਹਨਾਂ ਨੇ ਮੋਰਚੇ ਮਾਰਨੇ ਕੀਤੇ, ਹੱਲਾ ਕਰਨਾ ਕੀਤਾ, ਕਈ ਜੰਗਾਂ ਨੂੰ ਇਹਨਾਂ ਨੇ ਸਰ ਕਰਨਾ ਕੀਤਾ। ਇਹ ਪਿਆਰਿਓ ਇੱਕ ਪਹਿਲੂ ਹੈ। ਦੂਜਾ ਪਹਿਲੂ ਇਹ ਹੈ ਕਿ ਜਿੱਥੇ ਨਾ ਬੜੇ ਜੰਗਜੂ ਸਨ, ਉਹਦੇ ਨਾਲ ਨਾਲ ਬਹੁਤ ਭਾਵਨਾ ਵਾਲੇ, ਬਹੁਤ ਭਜਨ ਬੰਦਗੀ ਕਰਨ ਵਾਲੇ, ਗੁਰੂ ਘਰ ਦੀਆਂ ਸੇਵਾਵਾਂ ਕਰਨ ਵਾਲੇ ਸਨ। ਸਦਾ ਗੁਰੂ ਘਰ ਦੇ ਵਿੱਚ ਰਹਿ ਕਰਕੇ ਭਜਨ ਬੰਦਗੀ ਕਰਨਾ, ਕਥਾ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨੀਆਂ, ਨਾਮ ਬਾਣੀ ਦਾ ਜਾਪ ਕਰਨਾ, ਤੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਨੀਆਂ। ਤੇ ਬੀਬੀਆਂ ਵੀ ਪਿਆਰਿਓ ਆਪਾਂ ਵੇਖਦੇ ਹਾਂ, ਦੇਖੋ ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਦੇਖੋ ਕਿੰਨਾ ਇਹ ਨਿਰਮਲ ਪੰਥ ਚਲਾਉਣਾ ਕੀਤਾ। ਗੁਰੂ ਘਰ ਦੇ ਵਿੱਚ ਆਪਾਂ ਵੇਖਦੇ ਹਾਂ ਜਿਹੜੇ ਟਹਿਲੂਏ ਹਨ, ਟਹਿਲੂਏ ਦਾ ਮਤਲਬ ਪਿਆਰਿਓ ਟਹਿਲ ਕਰਨ ਵਾਲੇ, ਸੇਵਾ ਕਰਨ ਵਾਲੇ, ਸੇਵਾਦਾਰ ਵੀ ਹਨ ਤੇ ਸੇਵਾਦਾਰ ਦੀਆਂ ਵੀ ਹੁੰਦੀਆਂ। ਹੁਣ ਗੁਰੂ ਘਰ ਦੇ ਵਿੱਚ ਕਈ ਬੀਬੀਆਂ ਪਿਆਰਿਓ ਆਪਾਂ ਵੇਖਦੇ ਹਾਂ ਉਹ ਨਿਸ਼ਕਾਮ ਭਾਵਨਾ ਦੇ ਨਾਲ ਆ ਕਰਕੇ ਤੇ ਗੁਰੂ ਘਰ ਦੇ ਵਿੱਚ ਝਾੜੂ ਦੇਣਾ, ਬਹੁਕਰ ਦੇਣਾ, ਤੇ ਗੁਰੂ ਘਰ ਦੇ ਵਿੱਚ ਪਾਣੀ ਦੇ ਨਾਲ

ਜੋੜੇ ਘਰ ਦੇ ਵਿੱਚ ਜੋੜਿਆਂ ਦੀ ਉਹ ਸੇਵਾਵਾਂ ਕਰਦੀਆਂ, ਕਈ ਬੀਬੀਆਂ ਪਿਆਰੇ ਉਹ ਲੰਗਰਾਂ ਦੇ ਵਿੱਚ ਜਾ ਕਰਕੇ ਭਾਂਡਿਆਂ ਦੀ ਸੇਵਾ, ਪ੍ਰਸ਼ਾਦਾ ਆਦਿਕ ਤਿਆਰ ਕਰਨਾ, ਖਾਸ ਕਰਕੇ ਰੋਟੀਆਂ ਤਿਆਰ ਕਰਨੀਆਂ, ਇਹ ਵੀ ਸੇਵਾਵਾਂ ਕਰਦੀਆਂ ਹਨ। ਇਹ ਸੇਵਾਵਾਂ ਦੇਖੋ, ਕਈ ਸੇਵਾਵਾਂ ਬੀਬੀਆਂ ਦੇ ਹਿੱਸੇ ਦੇ ਵਿੱਚ ਹੈ, ਕਈ ਮਰਦਾਂ ਦੇ ਹਿੱਸੇ ਦੇ ਵਿੱਚ ਹੈ। ਇਸ ਤਰ੍ਹਾਂ ਕਈ ਗੁਰਮੁਖ ਪਿਆਰੇ ਬੀਬੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਬਹੁਤ ਸੇਵਾਵਾਂ ਕਰਦੀਆਂ, ਇਸ ਤਰ੍ਹਾਂ ਹੀ ਮਾਈ ਭਾਗੋ ਜੀ ਜਿਹੜੇ ਹਨ ਉਹ ਗੁਰੂ ਘਰ ਦੇ ਵਿੱਚ ਬਹੁਤ ਸਾਰੀ ਅਣਥੱਕ ਸੇਵਾਵਾਂ ਕਰਦੇ, ਸੇਵਾ ਕਰ ਕਰਕੇ ਉਹਨਾਂ ਨੇ ਤਨਹੰਤਾ ਦਾ ਨਾਸ਼ ਕਰ ਦਿੱਤਾ। ਪਰਮ ਰੂਪ ਅਵਨਾਸ਼ੀ ਦਾ ਜਿਹੜਾ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਉਹ ਅਵਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਕੀਤੀ। ਫਿਰ ਵੀ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਰਹਿੰਦੇ ਹੋ। ਮਹਾਰਾਜ ਜੀ ਨੇ ਬਚਨ ਕੀਤਾ ਕਿ ਤੁਸੀਂ ਨਾ ਵਧੀਆ ਜੋ ਹੈ ਇਹ ਕਕਾਰਾਂ ਦੀ ਰਹਿਤ ਜਿਹੜੀ ਹੈ ਕਸ਼ਹਿਰਾ ਤੇ ਨਾਲ ਕਿਰਪਾਨ ਆਦਿਕ ਇਹ ਕਕਾਰਾਂ ਦੀ ਰਹਿਤ ਤਾਰਨ ਕਰਨਾ ਕਰੋ, ਤੇ ਸਿਰ ਦੇ ਉੱਤੇ ਨਾ ਤੁਸੀਂ ਦਸਤਾਰ ਸਜਾਉਣਾ ਕਰੋ। ਭਾਵ ਕਿ ਜੰਗ ਯੁੱਧ ਦੇ ਵਿੱਚ ਪਿਆਰਿਓ ਜਦੋਂ ਜਾਈਦਾ ਹੈ, ਖਾਸ ਕਰਕੇ ਬੀਬੀਆਂ ਜਿਹੜੀਆਂ ਜਦੋਂ ਜੰਗਾਂ ਦੇ ਵਿੱਚ ਜਾਂਦੀਆਂ ਹਨ, ਜਦੋਂ ਫਿਰ ਤੇ ਉਸ ਵੇਲੇ ਉਹਨਾਂ ਨੂੰ ਫਿਰ ਦਸਤਾਰ ਜਾਂ ਕੇਸ ਕੀ ਜਿਹੜਾ ਜੂੜਾ ਕਾਜ ਕਰਕੇ ਕਰਨਾ ਪੈਂਦਾ, ਕਿਉਂਕਿ ਕੇਸ ਜਿਹੜੇ ਹਨ ਪਿਆਰਿਓ ਕੇਸ ਜਦੋਂ ਖਿਲਰ ਜਾਣ ਖੁੱਲ ਜਾਣ ਤੇ ਬੜਾ ਕੰਮ ਔਖਾ ਹੋ ਜਾਂਦਾ। ਹੁਣ ਦੇਖੋ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਆਪਾਂ ਆਮ ਆਪਾਂ ਦਸਤਾਰਾਂ ਸਜਾਉਂਦੇ ਹਾਂ, ਇੱਕ ਪਿਆਰਿਓ ਦਸਤਾਰ ਜਿਹੜੀ ਆ ਉਹਨੂੰ ਜੰਗੀ ਦਸਤਾਰ ਬੋਲਦੇ, ਖਾਸ ਕਰਕੇ ਨਿਹੰਗ ਸਿੰਘ ਜਿਹੜੇ ਹਨ ਉਹਦਾ ਤਰੀਕਾ ਵੱਖਰਾ ਹੁੰਦਾ। ਉਹਦੇ ਵਿੱਚ ਕੀ ਹੁੰਦਾ ਕਿ ਬੰਦੇ ਦੀ ਧੌਣ ਲੈ ਜਾਵੇ, ਗਰਦਨ ਝਟਕ ਜਾਵੇ, ਲੇਕਿਨ ਉਹਦੀ ਦਸਤਾਰ ਨਹੀਂ ਹਿਲਦੀ ਹੈ। ਹੁਣ ਆਪਾਂ ਵੀ ਪਿਆਰਿਓ ਦਸਤਾਰਾਂ ਸਜਾਉਂਦੇ ਹਾਂ, ਕੋਈ ਥੋੜ੍ਹਾ ਜਿਹਾ ਵੀ ਧੱਕਾ ਵੱਜ ਜਾਵੇ ਤੇ ਦਸਤਾਰ ਹਿੱਲ ਜਾਂਦੀ ਹੈ। ਤੋ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਹੁੰਦਾ ਤੇ ਇਹੋ ਜਿਹੀਆਂ ਦਸਤਾਰਾਂ ਨਹੀਂ ਬੰਨੀਆਂ ਜਾ ਸਕਦੀਆਂ। ਇਹੋ ਜਿਹੀ ਦਸਤਾਰ ਬੰਨ ਕੇ ਜਾਓ, ਅਗਲੇ ਨੇ ਧੱਕਾ ਮਾਰ ਦਿੱਤਾ, ਕਈ ਵਾਰੀ ਨਾ ਦਸਤਾਰ ਵੀ ਲੈ ਜਾਂਦੀ, ਕੇਸ ਵੀ ਖਿਲਰ ਜਾਂਦੇ। ਇੱਕ ਵਾਰੀ ਕੇਸ ਖਿਲਰ ਗਏ, ਅਗਲੇ ਨੇ ਕੇਸਾਂ ਦੇ ਵਿੱਚ ਹੱਥ ਪਾ ਲਿਆ, ਬੰਦਾ ਇਕਦਮ ਨਿਊਟਰਲ ਹੋ ਜਾਂਦਾ। ਇਸ ਕਰਕੇ ਜੰਗੀ ਦਸਤਾਰਾਂ ਉਹ ਵੱਖਰੀਆਂ ਹੁੰਦੀਆਂ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਬੀਬਾ ਜੀ ਜਦੋਂ ਜੰਗ ਯੁੱਧ ਦੇ ਵਿੱਚ ਜਾਣਾ

ਸਾਦਿਕ ਨਾ ਦਸਤਾਰ ਦੇ ਉੱਤੋਂ ਤੁਸੀਂ ਲੈਣਾ ਕਰੋ। ਮੈਂ ਪਿਆਰਿਓ ਇੱਕ ਬੇਨਤੀ ਕਰਾਂ, ਦੇਖੋ ਇਤਿਹਾਸ ਆਪਾਂ ਨੂੰ ਸੋਝੀ ਦਿੰਦਾ ਹੈ, ਇਤਿਹਾਸ ਸਾਨੂੰ ਰਹਿਤ ਮਰਿਆਦਾ ਦੱਸਦਾ। ਮੈਂ ਕਈ ਵਾਰੀ ਵੇਖਾਂ, ਹੋ ਸਕਦਾ ਪਿਆਰਿਓ ਮੈਂ ਇੱਕ ਗੁਸਥਾਖੀ ਆਪ ਜੀ ਦੇ ਨਾਲ ਕਰ ਰਿਹਾ ਹਾਂ, ਥੋੜ੍ਹਾ ਢੀਠ ਬਣ ਕਰਕੇ ਆਪ ਨੂੰ ਸਰਵਣ ਕਰਨਾ ਪਵੇਗਾ। ਕਈ ਵਾਰੀ ਆਪਾਂ ਵੇਖਦੇ ਹਾਂ ਇਹਨੂੰ ਦੂਜੇ ਪਾਸੇ ਨਹੀਂ ਲੈਣਾ। ਕਈ ਬੀਬੀਆਂ ਜਿਹੜੀਆਂ ਪਿਆਰਿਓ, ਚਲੋ ਵਧੀਆ ਤੁਸੀਂ ਜੇ ਦਸਤਾਰ ਸਜਾਉਂਦੀਆਂ, ਕੇਸਗੀ ਸਜਾਉਂਦੀਆਂ, ਤੇ ਇਹ ਸਜਾਉਣਾ ਇਹ ਤੁਹਾਡੀ ਖੁਸ਼ੀ ਹੈ, ਲੇਕਿਨ ਉਹਦੇ ਨਾਲ ਤਨ ਦਾ ਵੀ ਬਾਣਾ ਜਿਹੜਾ ਹੈ, ਵਸਤਰ ਵੀ ਉਹੋ ਜਿਹੇ ਪਾਉਣੇ ਚਾਹੀਦੇ ਹਨ। ਕਈ ਵਾਰੀ ਵੇਖੀਦਾ ਪਿਆਰਿਓ ਕਿ ਬੱਚੀਆਂ ਜਿਹੜੀਆਂ ਨਾ ਜੀਨਸ ਦੀ ਪਾਇੰਟ ਪਾਈ ਹੋਈ ਹੈ ਔਰ ਤੰਗ ਕੱਪੜੇ ਪਾਏ, ਉੱਤੋਂ ਦਸਤਾਰ ਸਜਾਈ ਹੋਈ ਹੈ ਤੇ ਤਨ ਦੇ ਉੱਤੇ ਕੋਈ ਚੁੰਨੀ ਨਹੀਂ, ਕੋਈ ਚਾਦਰਾ ਨਹੀਂ ਹੈ ਕਿ ਆਪਣੀ ਇੱਜ਼ਤ ਆਬਰੂ ਨੂੰ ਉਹ ਢੱਕ ਕਰਕੇ ਰੱਖੇ। ਤੇ ਕਈ ਵਾਰੀ ਉਹਨਾਂ ਨੂੰ ਜਦੋਂ ਅਸੀਂ ਬੇਨਤੀ ਕਰਦੇ ਹਾਂ, ਉਹ ਕਹਿੰਦੇ ਕਿ ਨਹੀਂ ਜੀ ਅਸੀਂ ਦਸਤਾਰ ਸਜਾਈ ਹੈ। ਪਿਆਰਿਓ ਦਸਤਾਰ ਹੈ, ਬੀਬੀਆਂ ਦੀ ਇਹ ਮਰਿਆਦਾ ਹੈ, ਯਾਦ ਰੱਖਣਾ ਚਾਹੀਦਾ ਕਿ ਦਸਤਾਰ ਕੇਸਗੀ ਜੋ ਆਪ ਜੀ ਸਜਾਉਂਦੇ ਇਹਦੇ ਉੱਤੋਂ ਨਾ ਚਾਦਰਾ ਹੋ ਗਿਆ, ਚਾਦਰਾ ਕਹਿ ਲਓ, ਪਹਿਲੇ ਜ਼ਮਾਨੇ ਵਿੱਚ ਚਾਦਰਾ ਲਿਆ ਜਾਂਦਾ ਸੀ, ਚੁੰਨੀ ਜਿਹਨੂੰ ਆਪਾਂ ਬੋਲਦੇ ਹਾਂ, ਤੇ ਪੱਲਾ ਜਿਹੜਾ ਉਹਨੂੰ ਧਾਰਨ ਕਰਨਾ ਕਰੋ। ਤੇ ਕਈ ਬੀਬੀਆਂ ਨੂੰ ਦੇਖੋ ਜੋ ਗੁਰਮੁਖੀ ਲਿਬਾਸ ਦੇ ਵਿੱਚ ਰਹਿੰਦੀਆਂ, ਵਧੀਆ ਦਸਤਾਰ ਵੀ ਸਜਾਈ ਹੋਈ ਹੁੰਦੀ ਹੈ, ਕੇਸਗੀਆਂ ਵੀ ਸਜਾਈਆਂ ਹੋਈਆਂ ਹੁੰਦੀਆਂ, ਤੇ ਉੱਤੋਂ ਪਿਆਰਿਓ ਕੇਸਗੀ ਵੀ ਹੁੰਦੀ ਹੈ, ਉਹਦੇ ਉੱਤੇ ਪੂਰੀ ਚੁੰਨੀ ਜਿਹੜੀ ਹੈ ਜਾਂ ਰੁਮਾਲ ਜੋ ਵੀ ਹੈ ਸਮਝੋ ਚਾਦਰਾ ਪੂਰਾ ਲੈ ਕਰਕੇ ਆਪਣੇ ਤਨ ਨੂੰ ਇੱਜ਼ਤ ਆਬਰੂ ਨੂੰ ਢੱਕ ਕੇ ਰੱਖਦੀਆਂ। ਇਹ ਹੈ ਪਿਆਰਿਓ ਮਰਿਆਦਾ, ਇਹ ਨਹੀਂ ਕਿ ਤੁਸੀਂ ਦਸਤਾਰ ਸਜਾ ਲਈ, ਕੇਸਗੀ ਸਜਾ ਲਈ ਤੇ ਤਨ ਦੇ ਉੱਤੇ ਕੋਈ ਚੁੰਨੀ ਜਾਂ ਕੋਈ ਕੱਪੜਾ ਨਹੀਂ ਰੱਖਿਆ, ਇਹ ਮਨਮਤ ਹੈ ਪਿਆਰਿਓ। ਔਰ ਇੱਕ ਗੱਲ ਕਈ ਵਾਰੀ ਇਹ ਵੀ ਆਪਾਂ ਵੇਖਦੇ ਹਾਂ, ਕਈ ਨਾ ਇਹਨਾਂ ਨੇ ਇਹ ਵੀ ਚੀਜ਼ਾਂ, ਕਈ ਬੱਚੀਆਂ ਨੇ ਇਹਨੂੰ ਫੈਸ਼ਨ ਦਾ ਰੂਪ ਬਣਾ ਲਿਆ ਕਿ ਚਲੋ ਤੁਸੀਂ ਦਸਤਾਰਾਂ ਸਜਾ ਲਈਆਂ, ਸਜਾ ਲਈ ਹੈ, ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਇੰਨਾ ਜ਼ਿਆਦਾ ਮੇਕਅਪ ਆਦਿਕ ਕਰਨਾ, ਬੜਾ ਦਿਖਾਵਾ ਕਰਨਾ, ਇਹ ਵੀ ਪਿਆਰਿਓ ਗੁਰਮਤ ਨਹੀਂ ਹੈ, ਇਹ ਮਨਮਤ ਹੈ। ਹਾਂ, ਜਦੋਂ ਆਪਾਂ ਦਸਤਾਰ ਸਜਾਉਂਦੇ ਹਾਂ, ਗੁਰਮੁਖੀ ਬਾਣਾ ਧਾਰਨ ਕਰਦੇ ਹਾਂ, ਤੇ ਉਹ ਜਿਹਾ ਰੂਪ ਵੀ ਜਿਹੜਾ ਹੈ ਉਹਨਾਂ ਦੂਜੇ ਤੀਜੇ ਚੀਜ਼ਾਂ ਤੋਂ ਆਪਾਂ ਨੂੰ ਬਚ ਕੇ ਰਹਿਣਾ ਚਾਹੀਦਾ। ਇਹ ਨਹੀਂ ਕਿ ਜੀ ਦਸਤਾਰ ਸਜਾ ਲਈ ਤੰਗ ਕੱਪੜੇ ਜਿਹੜੇ ਜੋ ਗੁਰਮਤ ਮਰਿਆਦਾ ਦੇ ਅਨੁਕੂਲ ਨਹੀਂ ਹਨ, ਉਹ ਜੇ ਵਸਤਰ ਪਾ ਲੈ, ਬਹੁਤ ਜ਼ਿਆਦਾ ਮੇਕਅਪ ਸ਼ੇਕਅਪ ਜਿਹੜਾ ਕਰ ਲਿਆ, ਉਹਦਾ ਫਾਇਦਾ ਕੀ ਹੈ? ਬੰਦਾ ਫਿਰ ਤਾਂ ਪਿਆਰਿਓ ਇਹ ਤਾਂ ਅੱਧਾ ਜਿਹੜਾ ਉਹਨੇ ਧਾਰਮਿਕ ਲਿਬਾਸ ਪਾ ਲਿਆ ਅਤੇ ਅੱਧਾ ਉਹਨੇ ਤਾਂ ਉਹੀ ਕੰਮ ਰੱਖਿਆ, ਧਾਰਮਿਕ ਲਿਬਾਸ ਨੂੰ ਵੀ ਉਹਨਾਂ ਨੇ ਦਿਖਾਵਾ ਬਣਾ ਦਿੱਤਾ। ਸੋ ਪਿਆਰਿਓ ਮੇਰੀ ਗੱਲ ਦਾ ਬੁਰਾ ਨਹੀਂ ਮਨਾਉਣਾ, ਲੇਕਿਨ ਇਹ ਹਕੀਕਤ ਹੈ। ਹੁਣ ਗੁਰੂ ਮਹਾਰਾਜ ਨੇ ਵੀ ਇਹ ਬਚਨ ਕੀਤਾ, ਮਾਈ ਭਾਗੋ ਜੀ ਨੂੰ ਬਚਨ ਕੀਤਾ, ਕਿਹਾ ਕਿ ਬੀਬਾ ਜੀ ਕਿ ਆਹ ਦਸਤਾਰ ਜਾਂ ਕੇਸਗੀ ਜੋ ਹੈ ਬੀਬੀਆਂ ਦੇ ਲਈ ਪਿਆਰਿਓ ਚਾਹੀਦਾ ਕਿ ਸਿਰ ਢੱਕ ਕੇ ਰੱਖਣਾ ਚਾਹੀਦਾ। ਹੁਣ ਉਹਨਾਂ ਦੀ ਆਪਣੀ ਸੁਤੰਤਰਤਾ ਹੈ। ਇੱਕ ਵਾਰੀ ਕੀ ਹੋਇਆ, ਕੁਛ

0: ਕਈ ਨਹੀਂ ਸਜਾਉਂਦੀਆਂ, ਕੀ ਕਰਨਾ ਚਾਹੀਦਾ? ਦਸਤਾਰ ਸਜਾਉਣੀ ਚਾਹੀਦੀ ਕਿ ਨਹੀਂ ਸਜਾਉਣੀ ਚਾਹੀਦੀ ਹੈ? ਮੈਨੇ ਬਹੁਤ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਭਾਈ ਇਹ ਤੁਹਾਡੀ ਖੁਸ਼ੀ ਹੈ। ਗੁਰਮਤ ਸਾਨੂੰ ਇਹ ਕਹਿੰਦੀ ਹੈ ਕਿ ਬੀਬੀਆਂ ਦਾ ਬੱਚੀਆਂ ਦਾ ਸਿਰ ਜਿਹੜਾ ਢੱਕਿਆ ਹੋਣਾ ਚਾਹੀਦਾ ਹੈ। ਹੁਣ ਇਹ ਤੁਹਾਡੀ ਖੁਸ਼ੀ ਹੈ, ਕੋਈ ਬੱਚੀ ਕੋਈ ਬੀਬੀ ਦਸਤਾਰ ਸਜਾਉਣਾ ਚਾਹੁੰਦੀ ਹੈ ਉਹਨੂੰ ਮੁਬਾਰਕ ਹੈ। ਕਈ ਬੱਚੀਆਂ ਬੀਬੀਆਂ ਪਿਆਰਿਓ ਦਸਤਾਰ ਨਹੀਂ ਸਜਾਉਂਦੀਆਂ, ਉਹ ਕੇਸਗੀ ਬਣਦੀਆਂ, ਕੋਈ ਚੀਰਾ ਲੈ ਕਰਕੇ ਨਾ ਉਹ ਇੰਜ ਬਣ ਲੈਂਦੀਆਂ ਕਿ ਭਾਈ ਜੇ ਚੁੰਨੀ ਥੋੜਾ ਅੱਗੇ ਪਿੱਛੇ ਵੀ ਹੋ ਜਾਵੇ ਕੇਸਗੀ ਜਿਹੜੀ ਹੈ ਉਹ ਸਿਰ ਦੇ ਉੱਤੇ ਟਿੱਕੀ ਹੋਈ ਰਹਿੰਦੀ ਹੈ, ਸਿਰ ਉਹਨਾਂ ਦਾ ਢੱਕਿਆ ਹੋਇਆ ਹੁੰਦਾ, ਉਹ ਵੀ ਮੁਬਾਰਕ ਹੈ। ਕਈ ਬੱਚੀਆਂ ਕਈ ਬੀਬੀਆਂ ਉਹ ਕੇਸਗੀ ਵੀ ਨਹੀਂ ਬਣਦੀਆਂ, ਫਿਰ ਉਹਨਾਂ ਨੂੰ ਚਾਹੀਦਾ ਕਿ ਤੁਸੀਂ ਨਾ ਆਪਣੀ ਇੱਜ਼ਤ ਆਬਰੂ ਨੂੰ ਢੱਕਣ ਦੇ ਲਈ ਚੁੰਨੀ ਜੋ ਹੈ ਚਾਦਰਾ ਜੋ ਵੀ ਹੋ ਗਿਆ ਉਹ ਲੈ ਕਰਕੇ ਆਪਣੇ ਤਨ ਨੂੰ ਤੇ ਆਪਣੇ ਸਿਰ ਨੂੰ ਸਦਾ ਢੱਕ ਕਰਕੇ ਰੱਖਣਾ। ਸਭ ਤੋਂ ਅਵਲ ਗੱਲ ਹੈ ਸਿਰ ਨੂੰ ਢੱਕ ਕੇ ਰੱਖਣਾ। ਜੇ ਚੁੰਨੀ ਨਾਲ ਰੱਖ ਸਕਦੇ ਚੰਗੀ ਗੱਲ ਹੈ, ਜੇ ਉਹਦੇ ਹੇਠ ਕੇਸਗੀ ਬਣ ਸਕਦੇ ਬਹੁਤ ਵਧੀਆ ਗੱਲ ਹੈ, ਜੇ ਜੇ ਤੁਸੀਂ ਫਿਰ ਦਸਤਾਰ ਸਜਾ ਕਰਕੇ ਉਹਦੇ ਉੱਤੇ ਚੁੰਨੀ ਤੁਸੀਂ ਲਓਗੇ ਬਹੁਤ ਵਧੀਆ ਗੱਲ ਹੈ। ਸੋ ਇਹ ਮਰਿਆਦਾ ਮੇਨ ਗੱਲ ਕੀ ਹੈ ਕਿ ਆਪਾਂ ਨੇ ਆਪਣਾ ਸਿਰ ਤੇ ਨਾਲ ਆਪਣੇ ਤਨ ਨੂੰ ਢੱਕਣ ਦੇ ਲਈ ਬੀਬੀਆਂ ਦੇ ਲਈ ਇਹ ਲਾਜ਼ਮੀ ਹੈ ਕਿ ਚੁੰਨੀ ਹੋ ਗਈ ਕੋਈ ਚਾਦਰਾ ਜਿਹੜਾ ਹੈ ਉਹਨੂੰ ਆਪਣੇ ਤਨ ਦੇ ਉੱਤੇ ਲਪੇਟ ਕਰਕੇ ਰੱਖਣਾ। ਇਹ ਗੁਰਮਤ ਮਰਿਆਦਾ ਹੈ। ਮਹਾਰਾਜ ਨੇ ਵੀ ਆਹੀ ਵਚਨ ਕੀਤਾ ਕਿ ਬੀਬਾ ਜੀ ਤੇ ਹੁਣ ਤੁਸੀਂ ਆਪਾਂ ਜੰਗ ਯੁੱਧ ਦਾ ਸਮਾਂ ਹੈ, ਤੁਸੀਂ ਜੰਗੀ ਅਭਿਆਸ ਵੀ ਕਰਦੇ ਹੋ, ਕਈ ਵਾਰੀ ਨਾ ਸੇਵਾ ਕਰਦਿਆਂ ਤੇ ਚੁੰਨੀ ਲਹਿ ਜਾਂਦੀ ਹੈ, ਲੇਕਿਨ ਜੇ ਕੇਸਗੀ ਸਜਾਈ ਹੋਵੇ ਦਸਤਾਰ ਹੋਵੇ ਤੇ ਸਿਰ ਢੱਕਿਆ ਹੋਇਆ ਹੁੰਦਾ, ਕਈ ਵਾਰੀ ਗਤਕਾ ਕਰਨਾ ਜੰਗੀ ਅਭਿਆਸ ਕਰਨਾ ਉਸ ਵੇਲੇ ਪਿਆਰਿਓ ਜੋ ਦਾਸ ਨੇ ਬੇਨਤੀ ਕੀਤੀ ਤੇ ਜੰਗੀ ਤੁਹਾਨੂੰ ਦਸਤਾਰ ਸਜਾਉਣੀ ਪਵੇਗੀ। ਹੁਣ ਬੀਬੀਆਂ ਜਿਹਨੇ ਗੁੱਤ ਪਾਈ ਹੋਈ ਹੋਵੇ ਲੰਬੀ ਜੀ ਗੁੱਤ ਪਾ ਕਰਕੇ ਉਹ ਕਦੇ ਗਤਕਾ ਹੀ ਨਹੀਂ ਖੇਡ ਸਕਦੀ, ਉਹ ਗਤਕਾ ਖੇਡੇਗੀ ਤਲਵਾਰ ਚਲਾਵੇਗੀ ਜਾਂ ਆਪਣੀ ਗੁੱਤ ਨੂੰ ਸਾਂਭੇਗੀ। ਉਸ ਵੇਲੇ ਤਾਂ ਉਹਨੇ ਜੇ ਜੰਗੀ ਅਭਿਆਸ ਕਰਨਾ ਉਹਨੂੰ ਜੂੜਾ ਕੱਜਣਾ ਪੈਣਾ ਪਿੱਛੇ ਜਾਂ ਉੱਤੇ ਜਾਂ ਫਿਰ ਉਹਦੇ ਉੱਤੇ ਉਹਨੂੰ ਦਸਤਾਰ ਹੋ ਗਿਆ ਕੇਸਗੀ ਉਹਨੂੰ ਬਣਨੀ ਲਾਜ਼ਮੀ ਹੁੰਦੀ ਹੈ। ਸੋ ਗੁਰੂ ਮਹਾਰਾਜ ਨੇ ਵਚਨ ਕੀਤਾ ਕਿ ਆ ਚੀਰਾ ਵੀ ਸਜਾ ਲਿਓ ਦਸਤਾਰ ਬਣ ਲਿਓ, ਇਹਦੇ ਉੱਤੇ ਆਪ ਜੀ ਨਾ ਚਾਦਰਾ ਜਾਂ ਚੁੰਨੀ ਜੋ ਹੈ ਉਹਦੇ ਨਾਲ ਆਪਣੇ ਤਨ ਨੂੰ ਇੱਜ਼ਤ ਆਪਰੂ ਨੂੰ ਢੱਕ ਕੇ ਰੱਖਣਾ ਕਰੋ। ਤੇ ਮਹਾਰਾਜ ਨੇ ਵਚਨ ਕੀਤਾ ਬੀਬੀਆਂ ਦੇ ਲਈ ਕਿ ਦੇਹ ਆਪਣੇ ਤਨ ਨੂੰ ਅਸ਼ਾਦਨ, ਅਸ਼ਾਦਨ ਦਾ ਮਤਲਬ ਢੱਕ ਕਰਕੇ ਰੱਖਣਾ। ਹੁਣ ਕੋਈ ਜਿਸ ਤਰ੍ਹਾਂ ਕਿ ਕੋਈ ਆਪਾਂ ਵਸਤਰ ਪਾਉਂਦੇ ਹਾਂ ਸੂਟ ਸਲਵਾਰ ਹੋ ਗਿਆ ਉਹਦੇ ਉੱਤੇ ਫਿਰ ਆ ਚੁੰਨੀ ਜੋ ਆਪਾਂ ਲੈਂਦੇ ਨਾ ਪਿਆਰਿਓ ਇਹਦੇ ਨਾਲ ਉਹ ਆਪਣੇ ਦੇਹ ਨੂੰ ਕੱਜ ਕੇ ਰੱਖਦੀ ਹੈ। ਉਹ ਵਸਤਰ ਵੀ ਹੈ ਉਹਦੇ ਉੱਤੇ ਜਦੋਂ ਚਾਦਰਾ ਹੋ ਗਿਆ ਚੁੰਨੀ ਹੋ ਗਈ ਆ ਲੰਬੀ ਸਾਰੀ ਉਹਦੇ ਨਾਲ ਆਪਣੇ ਤਨ ਨੂੰ ਜਿਹੜਾ ਹੈ ਢੱਕ ਕੇ ਰੱਖਣਾ। ਦੇਖੋ ਗੁਰੂ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਮਾਈ ਭਾਗੋ ਜੀ ਨੇ ਬਚਨ ਬੰਨ ਲੈਣਾ ਕੀਤਾ
1: ਸਰੀਰ
0: ਤੇ ਸਦਾ ਪਿਆਰਿਓ ਫਿਰ ਤੇ ਵਸਤਰ ਲੈ ਕਰਕੇ ਚਾਦਰਾ ਲੈ ਕਰਕੇ ਆਪਣੇ ਤਨ ਨੂੰ ਢੱਕ ਕਰਕੇ ਰੱਖਦੇ ਹਨ ਤੇ ਹੱਥ ਦੇ ਵਿੱਚ ਦੇਖੋ ਉਹਨਾਂ ਦਾ ਕਈ ਵਾਰੀ ਆਪਾਂ ਸ਼ਾਸਤਰ ਰੱਖਦੇ ਨਾ ਪਿਆਰਿਓ ਜਿਹੜੇ ਜੰਗੀ ਹੁੰਦੇ ਹਨ ਉਹਨਾਂ ਦਾ ਕਿਸੇ ਸ਼ਾਸਤਰ ਦੇ ਨਾਲ ਵਿਸ਼ੇਸ਼ ਪਿਆਰ ਹੁੰਦਾ। ਇਸ ਤਰ੍ਹਾਂ ਹੀ ਮਾਈ ਭਾਗੋ ਜੀ ਜਿਹੜੇ ਹਨ ਉਹ ਸਾਂਗ ਦੇ ਨਾਲ ਬੜਾ ਪਿਆਰ ਕਰਦੇ, ਬਾਕੀ ਦਾ ਤੇ ਸ਼ਾਸਤਰ ਰੱਖਦੇ ਲੇਕਿਨ ਹੱਥ ਦੇ ਵਿੱਚ ਸਦਾ ਉਹ ਸਾਂਗ ਧਾਰਨ ਕਰਕੇ ਰੱਖਦੇ ਹਨ। ਸਦਾ ਸਤਿਗੁਰੂ ਮਹਾਰਾਜ ਜੀ ਦੇ ਅੰਗ ਸੰਗ ਰਹਿੰਦੇ ਹਨ ਤੇ ਬੀਬੀਆਂ ਦਾ ਜਥਾ ਜਿਹੜਾ ਉਹਨਾਂ ਦੇ ਉਹ ਜਥੇਦਾਰ ਸਨ।
1: ਲੱਗਿਓ ਦੀਵਾਨ ਸੁਹਾਈ
0: ਇੱਕ ਦਿਨ

0: ਜਦੋਂ ਖਿਦਰਾਨੇ ਦੀ ਢਾਬ ਤੇ ਜਦੋਂ ਜੰਗ ਹੋਈ ਹੈ ਉਹ ਵੀ ਇਤਿਹਾਸ ਦਾ ਦਿਹਾੜਾ ਪਿਆਰਿਓ ਕੱਲ ਵਾਲੇ ਦਿਨ ਆਉਣ ਵਾਲਾ 4 ਤਰੀਕ ਨੂੰ ਅਸਲ ਦੇ ਵਿੱਚ ਗਰਮੀਆਂ ਦੀ ਰੁੱਤ ਦੇ ਵਿੱਚ ਇਹ ਮੁਕਤਸਰ ਸਾਹਿਬ ਜੀ ਦੀ ਖਿਦਰਾਨੇ ਦੀ ਢਾਬ ਦੀ ਜੰਗ ਹੋਈ ਹੈ। ਇਹ ਜੰਗ ਦੇ ਵਿੱਚ ਉਹਨੂੰ ਪਤਾ ਲੱਗ ਗਿਆ, ਉਹਨੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਨੂੰ ਮੈਂ ਮਾਰ ਦਿੱਤਾ, ਖਤਮ ਕਰ ਦਿੱਤਾ। ਜਦੋਂ ਸਤਿਗੁਰੂ ਮਹਾਰਾਜ ਇੱਥੇ ਤਲਵੰਡੀ ਪਹੁੰਚੇ ਫਿਰ ਇਹਦੇ ਬੰਦਿਆਂ ਨੇ ਜਦੋਂ ਜਾ ਕਰਕੇ ਗੱਲ ਦੱਸੀ ਸੂ ਦੱਸੀ ਕਿਹਾ ਕਿ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੂੰ ਮਾਰਨ ਦਾ ਦਾਅਵਾ ਕਰਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਬਚ ਕੇ ਨਿਕਲ ਗਿਆ, ਉਹ ਤਾਂ ਤਲਵੰਡੀ ਦੇ ਵਿੱਚ ਬੈਠੇ ਹੋਏ ਹਨ। ਇਹ ਇੰਨਾ ਵਿਸਮਿਤ ਹੋ ਗਿਆ, ਇੰਨਾ ਪਿਆਰਿਓ ਬੌਖਲਾ ਗਿਆ, ਆਪਣੀ ਸਿਰ ਦੀ ਟੋਪ ਬਗਾ ਕੇ ਮਾਰਨੀ ਕੀਤੀ। ਕਹਿੰਦੇ ਇਹ ਆਪਣੇ ਹੱਥਾਂ ਦੇ ਨਾਲ ਆਪਣੇ ਸਿਰ ਨੂੰ ਮਾਰਦਾ, ਪਿੱਟ ਦਾ, ਬੜਾ ਪਛਤਾਪ ਕਰਦਾ ਕਿ ਇਹ ਕੀ ਹੋ ਗਿਆ। ਨਾਲ ਦਿਆਂ ਨੂੰ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਕਿਹੜੀ ਬਲਾ ਦਾ ਨਾਮ ਹੈ, ਹਰ ਵਾਰੀ ਮੌਤ ਨੂੰ ਚਕਮਾ ਦੇ ਕਰਕੇ ਬਾਬਾ ਭੱਜ ਜਾਂਦਾ, ਇੰਨੇ ਵੱਡੇ ਜੰਗ ਹੋਏ, ਇੰਨੇ ਵੱਡੇ ਅਖਾੜੇ ਹੋਏ ਹਨ,
1: ਜੀਵਤ ਰਹਿਓ ਨਾ ਲੜ ਕੇ ਨਾ ਮਾਰੇ,
0: ਤੇ ਇੰਨੇ ਵੱਡੇ ਵੱਡੇ ਜੰਗ ਦੇ ਵਿੱਚ ਵੀ ਇਹ ਜੀਵਤ ਸਾਬਤ ਸੂਰਤ ਨਿਕਲ ਗਿਆ, ਮੈਨੂੰ ਪਤਾ ਨਹੀਂ ਲੱਗ ਰਿਹਾ। ਅਨੰਦਪੁਰ ਸਾਹਿਬ ਦੇ ਵਿੱਚ ਵੀ ਇੰਨੇ ਜੰਗ ਯੁੱਧ ਹੋਏ, ਤੇ ਸਭ ਤੋਂ ਵੱਡੀ ਗੱਲ ਚਮਕੌਰ ਦੇ ਖੇਤਰ ਦੇ ਵਿੱਚ ਜੰਗ ਹੋਇਆ, ਖਿਦਰਾਨੇ ਦੀ ਢਾਬ ਦੇ ਵਿੱਚ ਜੰਗ ਹੋਇਆ। ਹਰ ਵਾਰੀ ਆਪਾਂ ਨੇ ਦਾਅਵਾ ਕੀਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਲੇਕਿਨ ਫਿਰ ਕੁਛ ਦਿਨਾਂ ਤੋਂ ਬਾਅਦ ਮਨਹੂਸ ਖਬਰ ਪ੍ਰਾਪਤ ਹੁੰਦੀ ਕਿ ਗੁਰੂ ਗੋਬਿੰਦ ਸਿੰਘ ਤਾਂ ਜੀਵਤ ਤੇ ਚੜ੍ਹਦੀ ਕਲਾ ਦੇ ਵਿੱਚ ਹਨ। ਇਹ ਇਹਨਾਂ ਨੇ ਤਾਂ ਇਹ ਤਾਂ ਮਰੇ ਨਹੀਂ, ਲੇਕਿਨ ਇਹਨਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ

0: ਵਜ਼ੀਰ ਖਾਂ ਨੇ ਕੀ ਕੀਤਾ? ਇੱਕ ਪੱਤਰ ਲਿਖ ਕਰਕੇ ਭਾਈ ਡੱਲੇ ਦੇ ਤਾਈ ਭੇਜਣਾ ਕੀਤਾ, ਤੇ ਉਹਦੇ ਵਿੱਚ ਉਹਨੇ ਵਾਰਨਿੰਗ ਦਿੱਤੀ ਆ, ਦਬਕਾ ਮਾਰਿਆ, ਕਿਹਾ ਕਿ ਡੱਲਿਆ ਸੁਣਿਆ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਆਏ, ਗੁਰੂ ਗੋਬਿੰਦ ਸਿੰਘ ਇਹ ਸਰਕਾਰੀ ਬਾਗੀ ਹਨ, ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਕੇ ਮੇਰੇ ਹਵਾਲੇ ਕਰਨਾ ਕਰ, ਇਹ ਜੇ ਤੂੰ ਕੰਮ ਕੀਤਾ ਨਾ ਤੈਨੂੰ ਬਹੁਤ ਵੱਡਾ ਮਰਾਦਬਾ ਬਾਦਸ਼ਾਹ ਔਰੰਗਜ਼ੇਬ ਦੇਵੇਗਾ,
1: ਅਚਾਨਕ ਦੇਹ ਪਠਾਈ,
0: ਤੇ ਅਚਨਚੇਤ ਤੇਰੇ ਕੋਲ ਹੈ ਨਾ, ਕੁਛ ਤੈਨੂੰ ਕਰਨ ਦੀ ਲੋੜ ਹੀ ਨਹੀਂ ਹੈ, ਤੇ ਅੱਧੀ ਰਾਤ ਨੂੰ ਫੌਜਾਂ ਲੈ ਤੇ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰ ਤੇ ਹੁਣ ਮੇਰੇ ਹਵਾਲੇ ਕਰ ਦੇ, ਤੇ ਜੋ ਤੈਨੂੰ

0: ਉਸ ਵੇਲੇ ਦੇਖੋ ਇਹ ਕਾਗਜ਼ ਆਇਆ ਨਾ, ਭਾਈ ਡੱਲਾ ਕਿੰਨਾ ਪਿਆਰ ਕਰਦਾ, ਇਹਨੇ ਉਹ ਕਾਗਜ਼ ਲਿਆ ਕਰਕੇ ਨਾ ਮਹਾਰਾਜ ਜੀ ਜਿੱਥੇ ਬੈਠੇ ਉੱਥੇ ਕਿਹਾ ਕਿ ਜੀ ਆ ਕਾਗਜ਼ ਜੋ ਆਇਆ ਨਾ ਇਹਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਓ। ਇਹਨੇ ਉਹਦਾ ਫਿਰ ਨਾ ਭਰੇ ਦੀਵਾਨ ਦੇ ਵਿੱਚ ਜਵਾਬ ਲਿਖ ਕਰਕੇ ਭੇਜਿਆ ਕਿ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਪ੍ਰਾਣ ਹਨ,
1: ਕਿਮਦਾ ਹੈ ਤੁਝ ਮਰੇ ਨਾ ਮਾਰੇ,
0: ਤੇ ਕਿਸ ਤਰ੍ਹਾਂ ਮੈਂ ਆਪਣੇ ਪ੍ਰਾਣ ਤੈਨੂੰ ਦੇ ਦਵਾਂ। ਕੋਈ ਬੋਲੇ ਨਾ ਜੀ ਕਿ ਭਾਈ ਚਲੋ ਆਪਾਂ ਪਿਆਰਿਓ ਕੋਈ ਮੰਗੇ ਆਪਣਾ ਹੱਥ ਪੈਰ, ਕੋਈ ਆਪਾਂ ਕਹਿੰਦੇ ਨਾ ਜੀ ਉਹਨੂੰ ਅੱਖਾਂ ਦੇਣੀਆਂ, ਚਲੋ ਕਿਹਨੂੰ ਆਪਾਂ ਬਲੱਡ ਵੀ ਦੇ ਦਿੰਦੇ ਹਾਂ, ਲੇਕਿਨ ਕਦੇ ਪਿਆਰਿਓ ਕਿਹਨੇ ਆਪਣਾ ਪ੍ਰਾਣ ਦਿੱਤਾ। ਇੱਕ ਵਾਰੀ ਉਹਨੇ ਆਪਣਾ ਪ੍ਰਾਣ ਦਿੱਤਾ ਤੇ ਉਹਦੇ ਕੋਲ ਕੀ ਰਹਿ ਜਾਣਾ। ਇਹਨੇ ਵਚਨ ਕੀਤਾ, ਕਹਿਣ ਲੱਗਾ ਪਾਪੀਆ ਵਜੀਦਿਆ ਯਾਦ ਰੱਖ, ਗੁਰੂ ਗੋਬਿੰਦ ਸਿੰਘ ਮੇਰੀ ਜਿੰਦ ਹੈ, ਮੇਰੀ ਜਾਨ ਹੈ, ਮੇਰੇ ਪ੍ਰਾਣ ਹਨ, ਮੈਂ ਆਪਣੇ ਪ੍ਰਾਣ ਆਪਣੀ ਜਿੰਦ ਨੂੰ ਤੈਨੂੰ ਨਹੀਂ ਦਵਾਂਗਾ, ਯਾਦ ਰੱਖ। ਤੂੰ ਬੜੇ ਦਾਅਵੇ ਕਰਦਾ ਸੀ ਨਾ, ਅੱਜ ਕਹਿੰਦਾ ਕਿ

ਗੁਰੂ ਗੋਬਿੰਦ ਸਿੰਘ ਬਹੁਤ ਸ਼ਕਤੀ ਹੈ ਜਿਹਨੂੰ ਕੋਈ ਸ਼ਕਤੀ ਨਾਸ਼ ਨਹੀਂ ਕਰ ਸਕਦੀ। ਯਾਦ ਰੱਖ, ਜੇ ਤੂੰ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਚਾੜ ਕੇ ਭੇਜੇਗਾ, ਯਾਦ ਰੱਖ ਇਹ ਸਾਡਾ ਇਲਾਕਾ ਹੈ, ਕੁੱਤਾ ਵੀ ਆਪਣੇ ਇਲਾਕੇ ਦੇ ਵਿੱਚ ਸ਼ੇਰ ਹੁੰਦਾ, ਅਸੀਂ ਤਾਂ ਇਲਾਕੇ ਦੇ ਸ਼ੇਰ ਹਾਂ। ਜਦੋਂ ਆਵੇਗਾ ਨਾ ਤੁਹਾਨੂੰ

ਮਾਰਾਂਗੇ ਤੁਹਾਨੂੰ ਮਾਰ ਮਾਰ ਕੇ ਖਪਾਵਾਂਗੇ ਚੰਗੀ ਤਰ੍ਹਾਂ ਤੁਹਾਡੀ ਲੱਕ ਤੋੜ ਕਰਕੇ ਫਿਰ ਬਾਅਦ ਦੇ ਵਿੱਚ ਘਣੇ ਜੰਗਲਾਂ ਦੇ ਵਿੱਚ ਅਸੀਂ ਵੜ ਜਾਣਾ ਫਿਰ ਉੱਥੇ ਜਾ ਕਰਕੇ ਬਾਗੀ ਬਣ ਜਾਵਾਂਗੇ ਜਿੱਥੇ ਪਾਣੀ ਦਾ ਇੱਕ ਕਤਰਾ ਵੀ ਪ੍ਰਾਪਤ ਨਹੀਂ ਹੁੰਦਾ ਜੋ ਮਰਜ਼ੀ ਹੋ ਜਾਏ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਨਾਲ ਹੀ ਰਹਿਣਾ ਬੇਈਮਾਨਾ ਤੇਰੇ ਆਖੇ ਲੱਗ ਕਰਕੇ ਗੁਰੂ ਮਹਾਰਾਜ ਨੂੰ ਤੇਰੇ ਹਵਾਲੇ ਨਹੀਂ ਕਰਨਾ ਹੈ ਤੇ ਤੇਰਾ ਹੁਕਮ ਅਸਾਂ ਨੇ ਅਦਾ ਕਰਨਾ ਭਾਵ ਦੂਰ ਕਰਨਾ ਤੂੰ ਕੌਣ ਹੁੰਦਾ ਸਾਨੂੰ ਹੁਕਮ ਕਰਨ ਵਾਲਾ ਇੰਜ ਪਿਆਰਿਓ ਲਿਖ ਕਰਕੇ ਭਾਈ ਡੱਲੇ ਨੇ ਤੁਰੰਤ ਜਵਾਬ ਭੇਜਿਆ ਆ ਜਵਾਬ ਜਦੋਂ ਵਜੀਦੇ ਕੋਲ ਪਹੁੰਚਿਆ ਬੜਾ ਦੁੱਖ ਉਹਨੂੰ ਪ੍ਰਾਪਤ ਹੋਇਆ ਬਹੁਤ ਵੱਡਾ ਮੂਰਖ ਪਿਆਰਿਓ ਮਹਾਰਾਜ ਨੂੰ ਮਾਰਨਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਲੇਕਿਨ ਪਾਪੀ ਦਾ ਬੇਈਮਾਨ ਦਾ ਕੋਈ ਬਸ ਨਹੀਂ ਚੱਲ ਰਿਹਾ ਇਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ ਸਮੇਂ ਦੀ ਵੀ ਸਮਾਪਤੀ ਇਹ ਅਧਿਆਇ ਦੀ ਵੀ ਸਮਾਪਤੀ ਹੈ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਨੀ ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ ਵਾਹ

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ

ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਾ ਹੋਇਆ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਾਰ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖਿਓ ਜਲ ਸਦਾ ਸੁਖੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਲੈ ਨਾਹੀ ਠਾਕਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ

ਭਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮ ਅਸਤਕ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ

ਤੇ ਮਨਚਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ

ਕਿਸ ਕੀ ਧਰਿਆ। ਸਿਰ ਸਿਰ ਰਜਕ ਸੰਭਾਹੇ, ਠਾਕੁਰ ਕਾਹੇ ਮਨ ਪਾਉ ਕਰਿਆ। ਊੜੇ ਊੜ ਆਵੈ ਸੈਕੋ ਸਾ, ਤਿਸ ਪਾਛੈ ਪਛਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਵ ਨਿਰੰਤਰ।

ਹਾਂ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਾ ਗੁਣ ਆਖ ਵਖਾਣਾ। ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ, ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ, ਸੇ ਜਿਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇ

ਤੁਧ ਜੀ ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਨਤਾ, ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰਨਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ, ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤਦ ਜੇ ਵਡਿਆਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨੈ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿਕਾ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਾ ਭਾਵੈ ਸੋਈ ਥੀਸੀ, ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਈਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਆਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ, ਮਨ ਏਕ ਨ ਚੇਤਸ ਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੈ ਕਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਾਹਰ ਅਸਰ ਕਾ ਕਾਟ ਸੁਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤੀ ਬਾਨ ਸੌ ਦਵਰ ਕਰ ਕਾਠ ਦਇਓ ਅਸਧੁਜ ਨਰ ਨਾਹਰ, ਪੁਨਰਾ ਛਜਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਰਜਨ ਹਾਰੇ, ਦਾਸ ਜਾਨ ਮੁਹਿਲਿਹੋ ਉਬਾਰੇ, ਕਬਿਉ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੋ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਪੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦਿਓ, ਸਤਰਣ ਕੋ ਪਲ ਮੋਹ ਪਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਛੀਟੀ ਤੇ ਕੁੰਚਰੀ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇ ਧਰ ਸਭ ਹੋਂ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ।

ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਭੁਜ ਖਾਨ ਬਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਏ ਬੈਠਾ ਕਹੂੰ ਸਮਟ ਭੈ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਵੰਭਵ ਅਵਰ ਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤਿ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਇਸ ਧੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹ ਅਦਾਰਤ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦਹਿ ਲਿਹੋ ਉਬਾਰੀ ਸਰਬ

ਇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਸਦੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਲ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹ ਧਿਆਉ। ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ। ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰ ਕਰ ਥਾਰੋ। ਆਪਣਾ ਜਾਨ ਕਰੋ ਰਖਵਾਰ ਬਾਂਹ ਗਹੇ ਕੀ ਲਾਜ ਵਿਚਾਰ। ਆਪਣਾ ਜਾਨ ਮੁਝੈ ਪ੍ਰਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮੁਹਿ ਔਰ ਨਾ ਦਲੈ। ਤੁਮ ਮਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ। ਜਾਨ ਆਪ ਨਾ ਮੁਝੈ ਨਵਾਜ ਆਪ ਕਰੋ ਹਮਰੇ ਸਭ ਕਾਜ। ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ। ਦਾਸ ਜਾਨ ਕਰ ਕਿਰਪਾ ਕਰੋ ਮੋਹਿ ਹਾਰ ਪਰਾ ਮੈਂ ਆਮ ਦੁਆਰ ਤੋਹੇ ਆਪਣਾ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹਿ ਹਾਂ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ ਹੈ ਬਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ।

ਛੱਡ ਲਾਜ ਗੋਬਿੰਦ ਸਤਿ ਸ਼੍ਰੀ ਅਕਾਲ।

ਸਹਿਜ ਸਹਿਬਦ ਗਲ ਬਣਾ ਲਿਆ ਸ਼ਬਦ ਗਲ ਬਣਾ ਲਿਆ।

ਨਾਨਕ ਸੱਚੇ ਸਾਹਿਬ ਕਿਆਨਾ ਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸੀਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਏ, ਸਭ ਨਾਨਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ, ਭਉ ਜਲ ਬਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਏਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਣਾ ਜਿਹਵਾਂ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮਹਿ ਉੱਤਮ

ਰਾਮ ਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੁ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ

ਸਤਿ ਸ੍ਰੀ ਅਕਾਲ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਖਾਲਸਾ ਜੀ ਕਾ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ।

का

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ
1: ਬੋਲੇ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ ਹਨ।
1: ਬੋਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੀ ਆਖਣ ਜਪਈ ਜੇ ਕਿਸੇ ਆਣੇ

ਸਭ ਤੇਰੀ ਕੁਦਰਤੋਂ ਕਾਦਰ ਕਰਤਾ ਪਾਕੀ ਨਾਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤ ਤਾਕੋ।

ਰਹਿ ਜੇ ਆਪਣੇ ਤਨ ਤ੍ਰਿ ਸਤਿਗੁਰ ਪਾਇਆ ਇਹ ਜਿਉ ਬਹੁਤੇ ਜਨਮ ਭਰਮਿਆਂ ਦਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸਿੱਖ ਪਾਇਆ ਜਿਨੇ ਵਿੱਚੋਂ ਆਪ ਕਵਾਇਆ ਜਿਨੇ ਸੱਚੋ ਸੱਚ ਬੁਝਾਇਆ।

0: ਰੱਜ
1: ਕੇ।

ਲਾਟੂ ਮਧਾਣਿਆਂ ਨੂੰ ਗਾ ਪੰਖੀ ਪਾਉਂਦਿਆਂ ਲੈਣਾ ਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰੋਏ ਉੱਡ ਨਾ ਜਾਈ ਸਿੱਧ ਨਾ ਹੋਏ।

ਪੌੜੀ ਸੇਵ ਕੀਤੀ ਸੰਤੋਖੇ ਜਨੀ ਪੌੜੀ ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਦਾ ਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸਿੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ।

ਹੈ ਗਗਨ ਸੁਤਾ ਭਾਗਯ ਪਿਤਾਣਾ ਆਪਣਾ ਕੀਆ ਕਮਾਣਾ ਅਲ ਮਲਖਾਈ ਸਿਰ ਸ਼ਾਹੀ ਪਾਈ।

ਸੱਚ ਤਾਂ ਪ੍ਰਜਾਣੀਆਂ ਜੋ ਸਿੱਖ ਸੱਚੀ ਲੇ ਦਇਆ ਜਾਣੇ ਜੇ ਕਿਛ ਪੁਨ ਦਾਨ ਕਰੇ ਸੱਚ ਤਾਂ ਪ੍ਰਜਾਣੀਆਂ ਜਾ

ਪੌੜੀ ਸਤਿਗੁਰ ਪਿੱਟੋ ਵਾਰਿਆ ਜਿਤ ਮਿਲਿਆ ਕਿਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਜਿੰਦੀਆਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ।

ਮਹੱਲਾ ਪਹਿਲਾ। ਨਾਇ ਮੰਨੀਐ ਪਤ ਉਪਜੇ ਸਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ ਤਗਨਾ ਤੁਟ ਸਪੂਤ। ਮਹੱਲਾ ਪਹਿਲਾ। ਤਗਨਾ ਇੰਦਰੀ ਤਗਨ ਨਾਰੀ, ਭਲਕੇ ਥੁੱਕ ਪਵੇ ਨਿਤ।

ਲੈ ਭਾੜ ਕਰੇ ਵੇ ਆਓ ਖੜਕਾ ਗੁਰ ਦੱਸੇ ਰਾਹੋ ਸੁਣ ਵੇਖੋ ਲੋਕਾਂ ਹੋ ਵਿਡਾਨ ਮਨ ਅੰਦਾ ਨਾ ਸਜਣ ਪੌੜੀ ਸਾਹਿਬ ਹੋਏ।

ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਂ ਨਦਰੀਆਂ ਆ ਜਾਂ ਜਿਸ ਭਾਣਾ ਤਾਂ ਮਨ ਵਸਾਈਆਂ ਕਰੁ ਕਮਸਤ ਹੱਥ ਕਰ ਵਿੱਚੋਂ।